गयो तुहारो द्वार, बाहे गहे के लाज वस गोविंद।

0: ਖਾਲਸਾ ਵਾਹਿਗੁਰੂ ਜੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਅਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 Avenue, ਨੌਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
4: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
3: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23-32nd Avenue ਨੌਰਥ ਈਸਟ ਕੈਲਗਰੀ।
5: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
3: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7

0: ਤੇ ਆਪ ਪਿਛੋਕੜ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਸ਼ੁਰੂਆਤ ਕਰਦੇ ਹਾਂ ਇਸ ਧਾਰਮਿਕ ਗੀਤ ਦੀ, ਗੀਤ ਦੇ ਨਾਲ ਕਿ ਸਿੱਖੀ ਦੀ ਦਾਸਤਾਂ ਕੀ ਹੈ। ਦਿਲ ਵਾਲਿਓ ਸੰਭਲ ਕੇ, ਹੱਥ ਕਾਲਜੇ ਤੇ ਧਰ ਕੇ, ਸਾਡੀ ਸੁਣੋ ਕਹਾਣੀ।
1: ਸੰਭਲ ਕੇ ਹੱਥ

सड़ के जवान होई चमकौर विच सिखी लड़के जवान होई।

चढ़ के जुआन होई जा जंड ना लिख दिरे सड़ के जुआन होई उस जंड

ਸਤਿਗੁਰੂ ਨੇ ਆਖਿਆ ਮੈਂ ਜੰਜੂ ਨਹੀਂ ਲਾਉਣ ਦੇਣਾ, ਜ਼ਾਲਮ ਕਹੇ ਮੈਂ ਹਿੰਦ ਨੂੰ ਜੰਜੂ ਨਹੀਂ ਪਾਉਣ ਦੇਣਾ। ਸਤਿਗੁਰੂ ਨੇ

हिरदी है मौत डरदी लभदी लुकण नूं थां है लभदी।

एक बार फिर तुहाड़ा स्वागत है गुरबाणी विचार प्रोग्राम के इस हिस्से दे विच। आपां इस तो पहला कल जिहड़ी विचार आपां कीती सी उह सरवण कर रहे सी, जब तक धर्मां विच पाप पुन की विधि है लोग पाप करते ही रहेंगे। इस सिलसिले का जिहड़ा अगला विचार आपां कर रहे हैं इहदे नाल संबंधित कि दान पुन ते पूजा पाठ नाल रब माफ कर दिंदा है, क्योंकि जे असीं इह कहीए कि पाप करके ते फिर जिस तरह कल ही आपां इह कहे सी कि एक कॉन्सैप्ट है बनिया होया जिस नूं कि गुरबाणी ने रद्द कर दिता कि तुहाडे जिन्ने भी पाप ने तुसीं तीर्थां ते इशनान करो, तुहाडे पाप जिहड़े आ उह सब धोते जांदे आ। ते गुरमत ने इस नूं किस तरह रद्द कीता आपां कल विचार कीती है, भावें पूरी क्योंकि अद्धे घंटे दे समें जां 25 मिनट दे समें दे विच कई बार पूरा जिहड़ा विचार है वह जस्टिफाइड नहीं हुंदा, फिर भी कितें ना कितें कोशिश कर रहे हैं अपनी समझ दे मुताबक कि आपां इस ते विचार करिए। जे बाद दे विच भी किसी वीर ने इस ते विचार करनी होवे तां उह संपर्क कर सकदे आ फेसबुक राही भी, फोन करके भी, ते आपां उस विचार नूं भी जिहड़ा इत्थे ब्रॉडकास्ट करांगे। जे तां आपां इह मन के तुरदे हाँ कि अकाल पुरख रब बहुते दान दित्या, उहदी पूजा करिया, माफ कर दिंदे ने होर पाप होर अपराधी दुनिया नूं सताया होया होवे, तां फिर इसका मतलब आ कि अमीर लोग जिन्ने मर्जी पाप करन, जिन्ना मर्जी गरीबां ते तशद्दद करन, रब तां लालची है ते उसने उहनां दे दान पुन नूं देख के, उहनां दी पूजा अर्चना नूं देख के, उहनां दे पाठां नूं देख के उस नूं माफ कर दे। फिर तां इही बिरती जिहड़ी कि इशनान दे नाल जुड़ी हुई है उही बिरती इहदे नाल जुड़ी हुई, जिस तरह आपां जपजी साहिब दी दूजी पंक्ति दा जिक्र करदे सी, चुपा चुप ना होवई जे लाहे राह लिवतार, क्योंकि मन दी शांति आ ही नहीं सकती जे समाधि ला के भी बंदा बैठ जाए। असल दे विच इहो जिहड़े कॉन्सैप्ट ने इन्हां नूं गुरमत ने मूलों ही रद्द कर दिता। गुरबाणी दे विच गुरु नानक पातशाह फरमाउंदे ने, ना भीजै रागी नादी बेद, ना भीजै रागी नादी बेद, ना पीजै सुरती ज्ञानी योग, ना पीजै जोगी कीते रंज रोग, ना पीजै जोगी सोगी कीते रोग, ना पीजै रूपी माली रंग, ना पीजै तीर्थ पवियै नंग, ना पीजै दाती कीते पुन, ना पीजै बाहर बैठिया सुन, ना पीजै पेड़ मरे पेड़ सूर, ना पीजे केते होवै तूड़, लेखा लिखिए मन के पाए, नानक पीजे साचे नाही। सच्चे ज्ञान नूं जदों प्राप्त कर लैंदे हां तां ओह मेहरवान हो जांदा है, और जिन्ने भी कर्म ने इन्हां दे नाल उहदा, क्योंकि जिहड़ी प्रकृति प्रकृति दे नियम नहीं बदलते, प्रकृति दे नियमां दे विच जदों असीं देख रहे हां जिस तरह बाणी दे विच जिक्र आंदा, जिस तरह आबी दे जानवर ने उह की करदे आ, वड्डी मछली जिहड़ी आ उहदा आहार ही जिहड़ा छोटी मछली है। जीवन दे जिहड़े
स्रोत ने खाणिया ने जीवन की उत्पत्ति के जिने भी साधन ने चार खाणिया का जिक्र अगर असं करते हैं अंडज जेरज उत कुछ सित उन्होंने जेड़े शाकाहारी ने वह भी जीवन से निर्भर ने वह भी जीवन ही खाते हैं भावें बनस्पति ते जीवत ने जेड़े मासाहारी ने वह भी उस यानी कि उस उन्हां जानवरां नूं खांदे ने जेड़े बनस्पति नूं खांदे ने जे हुण बनस्पति नूं खाण वाला ना होवे तां बनस्पति ही इतनी हो जाएगी कि एक इकोलॉजिकल सिस्टम एक बैलेंस जेड़ा है धरती दे उपर जिंदगी दा वह कुदरत ने इस तरह ही पसारिया होया है। ते इसे करके जदों यह जिक्र किया जाता है कि भाई पाप पुन की है जिस तरह आपां पहला शब्द ही जेड़ा विचार किया वो ये सी कि इत्थे धरती दे उपर इसे कर्मकांड के नाते इसे दान पुन के नाते लोगों नूं ठगिया गया। हालांकि दान करना होर गल है गुरमत दे विच ये नहीं है कि गुरमत दे विच वंड छकण दा कॉन्सैप्ट है कि हर व्यक्ति जिहड़ा सिख है गुरु नूं मनण वाला है कि हर जिहड़ा इंसान है असल दे विच जिंदगी की पहचान ही उस नूं है जिहड़ा बाणी दे हिसाब दे ते काल खाए कि छत्थों दे नानक राह पछाणे से जिहड़े सिखी दे तीन सिद्धांत ने धर्म की किरत करो धर्म की किरत करनी नाम जपना ते वंड छ पर जे ये सोच के कि नहीं मैं दानी हाँ असी किते किसी नूं दान नहीं देते असी आप उस अकाल पुरख तो लैंदे हाँ उस दियां दित्तियां दातां चों जे किसी नूं यह दान समझ के देईए तो क्यों किवें खुश होएगा दिता तो उहने उस दिते होए नूं वंड के छकना है पर दिता भी जिहड़ा है उदम दे नाल दिता है उदम करेंदिया जीव तू कमाउंदिया सुख पुंज सो वह जिंदगी जिहड़ी आ उसनू भी वह कहिंदा भी हसदिया खेड़िया गुजार सतगुरु दी दे मिलाप तो बाद यह सोझी हो जाती है। सो इस करके जदों असी जेड़े गुरु अंगद पातशाह कहिंदे आ वह सानू समझांदे आ श्लोक महला दूजा कथा कहानी बेदी आनी पाप पुन विचार दे दे लैना लै लै देना नरक सुरग अवतार उत्तम मध्यम जाति जिनसी परम पवै संसार अमृत बाणी तत् ए वेदां दा दी फिलासफी की गल कर रहे हैं हुण अगे कर रहे ने अमृत बाणी गुरु नानक साहब की बाणी का जिक्र कर रहे ने अमृत बाणी तत् वखाणी ज्ञान ध्यान विच आई गुरमुख आखी गुरमुख जाति सुरती करम त्याई हुक्म साज हुक्मै विच रखै हुक्मै अंदर वेखै नानक अगों होमै टूटे तां को लिखिए लिखे इत्थे निम्रता दिखाई गई इत्थे कर्मकांड नहीं दिखाया गया इत्थे पाप पुन दे चक्कर दे विच इत्थे दान पुन दे चक्कर दे विच पूरा पाठ दे चक्कर दे विच गुरु साहब ने नहीं पाया उन्होंने जीवन नूं एक वखरे मार्ग ते लै के यही समझाया कि भाई बिरती जिहड़ी आ कम जिहड़े आ उह इत्थे जीवन वास्ते ही तुसी जीवना है पर जीवना किस तरह है अणख दे नाल जीवना है समाज दे भले लई जीवना है अपना कर्तव्य जिहड़ा पूरा कर एक मनुख जिहड़ा है
ਜੇ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਦੁੱਖ ਪਾਇੰਦਾ ਦਾ ਮਤਲਬ ਹੀ ਇਹ ਆ ਕਿ ਇਸ ਸਟੇਜ ਤੇ ਆ ਕੇ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਅਵਸਥਾ ਹੀ ਤੈਨੂੰ ਸੱਚ ਨੂੰ ਸਮਝਣ ਦੀ ਆ ਆਪਣੇ ਫਰਜ਼ ਨਿਭਾਉਣ ਦੀ ਆ ਉਸ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਹੋਣ ਦੀ ਆ ਤੇ ਇਸੇ ਵਾਸਤੇ ਤੂੰ ਕੇਵਲ ਆਪਣਾ ਹੀ ਨਹੀਂ ਆਪਣੇ ਆਲੇ ਦੁਆਲੇ ਦਾ ਆਪਣੇ ਸਮਾਜ ਦਾ ਆਪਣੀ ਇਸ ਧਰਤੀ ਦਾ ਤੇ ਧਰਤੀ ਤੇ ਵਿਚਰ ਰਹੇ ਹੋਰ ਵੀ ਜਿਤਨਾ ਜੀਵਨ ਹੈ ਇਸ ਨੂੰ ਵਾਤਾਵਰਨ ਨੂੰ ਸੰਭਾਲਣ ਦਾ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੇਰੀ ਆ ਇਹ ਨਹੀਂ ਕਿ ਅੱਜ ਦੇ ਵਾਂਗੂ ਤੂੰ ਸਿਰਫ ਜਿਹੜੇ ਧਰਤੀ ਦੇ ਉੱਪਰ ਜਿੰਨੇ ਵੀ ਸਰੋਤ ਨੇ ਉਹਨਾਂ ਨੂੰ ਵਿਨਾਸ਼ ਕਰਕੇ ਧਰਤੀ ਦੇ ਉੱਪਰ ਜਿਹੜਾ ਜੀਵਨ ਹੈ ਇਸ ਵਕਤ ਪੋਲਿਊਸ਼ਨ ਵਗੈਰਾ ਇਹ ਚੀਜ਼ਾਂ ਪੈਦਾ ਕਰਕੇ ਜੇ ਇੱਦਾਂ ਕਰਦਾ ਰਹੇਗਾ ਤੇ ਇੱਕ ਵਕਤ ਉਹ ਨਾ ਤੇਰੇ ਰਹਿਣ ਜੋਗੀ ਰਹੇਗੀ ਨਾ ਹੋਰ ਜਿੰਨੇ ਵੀ ਦੁਨੀਆਂ ਦੇ ਵਿੱਚ ਹੋਰ ਜਿੰਨੇ ਵੀ ਧਰਤੀ ਦੇ ਉੱਪਰ ਜੀਵਨ ਹੈ ਉਹ ਸਾਰੇ ਦੇ ਵਾਸਤੇ ਜਿਹੜਾ ਮੁਸ਼ਕਲ ਪੈਦਾ ਕਰ ਭਾਵੇਂ ਉਹ ਜਲ ਥਲ ਮਈਅਰ ਤਿੰਨੋਂ ਪ੍ਰਕਾਰ ਦਾ ਜਿਹੜਾ ਜੀਵਨ ਹੈ ਪਾਣੀ ਦਾ ਹਵਾ ਦਾ ਤੇ ਧਰਤੀ ਦੇ ਸਾਰਿਆਂ ਦੇ ਵਾਸਤੇ ਜਦੋਂ ਈਕੋ ਸਿਸਟਮ ਨੂੰ ਖਰਾਬ ਕਰਾਂਗੇ ਤੇ ਰਹਿਣ ਦੀ ਜਗ੍ਹਾ ਨਹੀਂ ਰਹਿਣੀ ਅੱਜ ਅਸੀਂ ਕਿਤਨਾ ਕਿਤਨੀ ਗੰਦਗੀ ਕਿਤਨਾ ਪਲਾਸਟਿਕ ਜਿਹੜਾ ਹੈ ਜੇ ਦੇਖਿਆ ਜਾਏ ਤਾਂ ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਮਹਾਂਦੀਪਾਂ ਦੇ ਬਰਾਬਰ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਜਿਹੜੇ ਪਲਾਸਟਿਕ ਤੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਜਾ ਕੇ ਇਕੱਠੀਆਂ ਹੋਈਆਂ ਨੇ ਜਿਹਨਾਂ ਨੇ ਉੱਥੇ ਦੇ ਆਬੀ ਜੀਵਨ ਨੂੰ ਵੀ ਉਹਨਾਂ ਦੇ ਵਾਸਤੇ ਵੀ ਇੱਕ ਕਿਸਮ ਦੀ ਕਜ਼ਾ ਪੈਦਾ ਕਰ ਛੱਡੀ ਕਈ ਇਹੋ ਜਿਹੀਆਂ ਮੱਛੀਆਂ ਕਈ ਇਹੋ ਜਿਹਾ ਜੀਵਨ ਜਿਹੜਾ ਹੈ ਉਹਨਾਂ ਨੈੱਟਾਂ ਦੇ ਵਿੱਚ ਉਹਨਾਂ ਜਾਲਾਂ ਦੇ ਵਿੱਚ ਉਸ ਜਾਂ ਉਹ ਖਾ ਕੇ ਉਹੋ ਜਿਹਾ ਜਿਹੜਾ ਜਿਹੜਾ ਪਲਾਸਟਿਕ ਜਿਹੜਾ ਪੋਲੀਥੀਨ ਵਗੈਰਾ ਜਿਹੜਾ ਵੀ ਇਹ ਜਿਹੜਾ ਮਟੀਰੀਅਲ ਗਲ ਨਹੀਂ ਸਕਦਾ ਉੱਥੇ ਪਿਆ ਉਹਨਾਂ ਦੇ ਜੀਵਨ ਦੇ ਵਾਸਤੇ ਹਾਨੀਕਾਰਕ ਹੋਇਆ ਪਰ ਹੋਇਆ ਕਾਹਦੇ ਲਈ ਆ ਕਿਉਂਕਿ ਇਹ ਸਾਰਾ ਕੁਝ ਇਨਸਾਨ ਨੇ ਕੀਤਾ ਸੋ ਇਨਸਾਨ ਦੇ ਵਾਸਤੇ ਇਹ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹ ਮਨੁੱਖ ਰੱਬ ਤੇਰੇ ਦਾਨ ਪੁੰਨ ਤੇ ਪੂਜਾ ਪਾਠ ਤੇ ਦਾ ਭੁੱਖਾ ਨਹੀਂ ਹੁਣ ਅਸੀਂ ਇਸ ਤੋਂ ਇਹ ਮਤਲਬ ਵੀ ਨਹੀਂ ਲੈਣਾ ਕਿ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਅਸੀਂ ਅਕਾਲ ਪੁਰਖ ਦੇ ਵਾਸਤੇ ਨਹੀਂ ਉਹਦੇ ਗੁਣਾਂ ਦਾ ਗਾਇਨ ਕਰਕੇ ਆਪਣੇ ਵਾਸਤੇ ਆਪਣੀ ਸੰਤੁਸ਼ਟੀ ਵਾਸਤੇ ਆਪਣੇ ਮਾਰਗ ਦਰਸ਼ਨ ਵਾਸਤੇ ਕਰਦੇ ਹਾਂ ਜੇ ਉਸਨੂੰ ਅਸੀਂ ਪੜ੍ਹ ਕੇ ਸੋਚ ਕੇ ਵਿਚਾਰ ਜੇ ਅਸੀਂ ਗਿਣਤੀ ਦੇ ਵਿੱਚ ਨਹੀਂ ਜੀ ਮੈਂ 5 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦਾ ਉਸ ਕਰਨ ਦਾ ਕੀ ਫਾਇਦਾ ਹੈ ਜੇ ਉਹਦੀ ਇੱਕ ਪੌੜੀ ਨੂੰ ਵੀ ਇੱਕ ਅੱਖਰ ਨੂੰ ਵੀ ਇੱਕ ਲਾਈਨ ਨੂੰ ਵੀ ਹਿਰਦੇ 'ਚ ਨਾ ਵਸਾਇਆ ਸਮਝਿਆ ਨਾ ਉਹ ਜਿਹੜਾ ਪਾਠ ਕਰਨਾ ਹੈ ਹੁਣ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਸ ਤੇ ਪਿੱਛੇ ਅਸੀਂ ਘਰ 'ਚ ਪਾਠ ਰੱਖਦੇ ਹਾਂ ਉਸਦਾ ਮਤਲਬ ਨਹੀਂ ਹੁੰਦਾ ਕਿ ਉਸ ਪਾਠ ਦਾ ਮਹੱਤਵ ਜਿਹੜੀ ਅਰਦਾਸ ਵੀ ਕਰਦੇ ਜੀ ਬਾਣੀ ਦਾ ਮਹੱਤਵ ਉਸ ਵਿੱਚ ਜਿਹੜੀ ਆਤਮਾ ਨੂੰ ਪਹੁੰਚਾਇਆ ਭਈ ਆਤਮਾ ਕਿੱਥੇ ਗਈ ਕੀ ਹੋਇਆ ਉਹ ਤਾਂ ਲੀਨ ਹੋ ਗਈ ਉਹਨੂੰ ਕਿਤੇ ਪਹੁੰਚਣਾ ਬਾਣੀ ਹੀ ਕਹਿੰਦੇ ਨਾ ਪਾਉਣੇ ਮੈਂ ਪਾਉਣ ਸਮਾਇਆ ਜਾਂ ਚੋਤੀ ਮੈਂ ਜੋਤ ਰਲ ਜਾਇਆ ਤੇ ਉਹ ਹੈ ਕਿੱਥੇ ਕਿ ਜਿਸ ਨੂੰ ਉਹ ਮਹੱਤਵ ਪਹੁੰਚੇਗਾ ਹਾਂ ਉਹ ਮਹੱਤਵ ਜਿਹੜਾ ਹੈ ਉਸ ਪਰਿਵਾਰ ਵਾਸਤੇ ਸੁਣ ਵਾਲਿਆਂ ਵਾਸਤੇ ਉਹਨਾਂ ਦੇ ਵਾਸਤੇ ਧਰਮਾਸ ਇਸ ਵਾਸਤੇ ਜੋ ਵੀ ਜਿਹੜੇ ਮਾੜੇ ਕਰਮ ਕਰਕੇ ਅਸੀਂ ਇਹ ਕਹੀਏ ਕਿ ਨਹੀਂ ਅਸੀਂ ਬਾਣੀ ਦਾ ਉਚਾਰਨ ਕਰਤਾ ਅਸੀਂ ਸਮਝਿਆ ਨਹੀਂ ਅਸੀਂ ਗਿਆਨ ਪ੍ਰਾਪਤ ਹੀ ਨਹੀਂ ਕੀਤਾ ਅਸੀਂ ਉਸ ਨੂੰ ਪੇਸੀਫਾਈ ਅਗਰ ਕੋਈ ਗਲਤੀ ਕਿਸੇ ਕੋਲੋਂ ਹੋ ਵੀ ਗਈ ਉਸ ਨੂੰ ਪੇਸੀਫਾਈ ਕਰਨ ਵਾਸਤੇ ਸਮਝ ਕੇ ਆਪਣੇ ਹਿਰਦੇ ਦੇ ਅੰਦਰ ਪਸ਼ਚਾਤਾਪ ਕਰਨਾ ਹੈ ਤੇ ਉਹ ਪਸ਼ਚਾਤਾਪ ਜਿਹੜਾ ਸਾਰੀ ਉਮਰ ਜਾਰੀ ਰਹਿੰਦਾ ਹੈ ਨਾ ਕਿ ਪਾਪ ਕੀਤੇ ਤੇ ਫਿਰ ਜਾ ਕੇ ਕਿਹਾ ਜੀ ਇੰਨੀਆਂ ਬਾਣੀਆਂ ਪਾਠ ਕਰੋ ਤੇ ਉਹ ਸਾਰਾ ਜਿਹੜਾ ਮਾਫ਼ ਹੋ ਜਾਏਗਾ ਜਾਂ ਇੰਨਾ ਦਾਨ ਕਰੋ ਤੇ ਉਹ ਮਾਫ਼ ਹੋ ਜਾਏਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕੀਤਾ ਤੇ ਉਹ ਸਾਰਾ ਕੁਝ ਜਿਹੜਾ ਉਹ ਸਾਫ਼ ਹੋ ਜਾਏਗਾ ਮਾਫ਼ ਹੋ ਜਾਏਗਾ ਇੱਦਾਂ ਨਹੀਂ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਣ ਵਾਲੀ ਕੋਈ ਗੱਲ ਜਿਹੜੀ ਆ ਗੁਰਬਾਣੀ ਨੇ ਮੰਨੀ ਹੀ ਨਹੀਂ ਗੁਰਬਾਣੀ ਨੇ
ਇਸ ਚੀਜ਼ ਨੂੰ ਪੂਰੀ ਤਰ੍ਹਾਂ ਰੱਦ ਕੀਤਾ, ਕਿਉਂਕਿ ਗੁਰਬਾਣੀ ਕਹਿੰਦੀ ਆ, ਜਿਸ ਤਰ੍ਹਾਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਜਲ ਕੇ ਮੰਜਨ ਜੇਗਤ ਹੋਵੇ, ਨਿਤ ਨਿਤ ਮੈਂਢਕ ਨਾਵੇ, ਜੈਸਾ ਮੈਂਢਕ ਤੈਸਾ ਉਹ ਨਰ ਫਿਰ ਜੋਨੀ ਆਵੇ, ਜਾਂ ਕੋਈ ਜਿਹੜੇ ਹੋਰ ਕਾਂਡ ਨੇ ਇਸੇ ਸ਼ਬਦ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਆ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਛਿਆ ਜਾਈ, ਹਰ ਕਾ ਸੰਤ ਮਰੇ ਹਾਲ ਅੰਬੇ ਤਾਂ ਸਗਲੀ ਸਹਿਮਤ ਰਾਈ। ਭਾਈ ਕਿਸੇ ਜਗ੍ਹਾ ਨਾਲ ਕਿਸੇ ਕਰਮ ਨਾਲ ਗੱਲ ਨਹੀਂ ਜੁੜੀ ਹੋਈ, ਗੱਲ ਜੁੜੀ ਹੋਈ ਆ ਤੁਹਾਡਾ ਵਿਵਹਾਰ ਕਿਹੋ ਜਿਹਾ। ਜੇ ਕੋਈ ਸੰਤ ਸਭਾਈ ਮਨੁੱਖ ਕਿਸੇ ਅਜਿਹੀ ਥਾਂ ਤੇ ਵੀ ਆ ਜਿਸ ਨੂੰ ਸੋ ਕਰ ਕਲਪਿਤ ਤੌਰ ਤੇ ਅਸੀਂ ਸਰਾਪੀ ਹੋਈ ਜਗ੍ਹਾ ਕਹਿੰਦੇ ਹਾਂ, ਜੇ ਉੱਥੇ ਵੀ ਚਲਾਣਾ ਕਰ ਦਿੰਦਾ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਆ ਕਿ ਬਈ ਤੂੰ ਕਿਸੇ ਮਾੜੇ, ਇਸ ਵਿੱਚ ਉਹਦਾ ਕੋਈ ਫਿਊਚਰ ਜਿਹੜਾ ਮਾੜਾ ਹੈ, ਬਲਕਿ ਉਹ ਉੱਥੇ ਰਹਿ ਕੇ ਆਪਣੇ ਵਿਵਹਾਰ ਦੇ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੇ ਗਿਆਨ ਦੇ ਨਾਲ ਹੋਰਨਾਂ ਅਨੇਕਾਂ ਨੂੰ ਵੀ ਗਿਆਨਵਾਨ ਬਣਾ ਕੇ ਸੱਚੇ ਮਾਰਗ ਤੇ ਤੋਰਨ ਵਾਲਾ ਹੈ ਤੇ ਆਪ ਵੀ ਸੱਚੇ ਮਾਰਗ ਤੇ ਤੁਰਦਾ ਹੈ। ਲੇਕਿਨ ਜਿਹੜਾ ਕਠੋਰ ਵਿਅਕਤੀ ਆ, ਸਾਕਤ ਵਿਅਕਤੀ ਆ, ਉਸਦਾ ਤੀਰਥ ਤੇ ਵੀ ਦੇਹਾਂਤ ਹੋ ਜਾਏ, ਉੱਥੇ ਜਾ ਕੇ ਵੀ ਉਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸੋਕਾਲ ਜਿਹੜਾ ਆਖਿਆ ਹੋਇਆ ਨਰਕ ਜਾਂ ਮੁਕਤੀ ਆ ਉਹਨੂੰ ਪ੍ਰਾਪਤ ਹੋ ਜਾਏਗੀ, ਮੁਮਕਿਨ ਹੀ ਨਹੀਂ ਹੈ। ਕਿਉਂਕਿ ਲੋਕਪਤੀ ਨੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ, ਅਕਾਲ ਪੁਰਖ ਜਿਹੜਾ ਹੈ ਉਸਨੂੰ ਤਾਂ ਪਤਾ ਹੈ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੀ ਅਵਸਥਾ ਹੈ। ਬਿਨ ਬੋਲਿਆ ਸਭ ਕਿਸੇ ਜਾਣਦਾ ਕਿਸ ਆਗੇ ਕੀ ਚੈ ਅਰਦਾਸ। ਤਾਂ ਫਿਰ ਇਹ ਕਨਸੈਪਟ ਕਿ ਬਈ ਦੁਨੀਆਂ ਨੂੰ ਦਿਖਾਵਾ ਕਰਨ ਦੇ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ ਤੇ ਨਾ ਹੋ ਸਕਦਾ ਹੈ, ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਸਗੋਂ ਇਹੋ ਜਿਹੇ ਫੋਕਟ ਕਰਮ ਕਾਂਡ ਕਰਨ ਦੇ ਨਾਲ ਸਾਡੇ ਜਿਹੜੇ ਪਾਪਾਂ ਦੀ, ਸਾਡੇ ਜਿਹੜੇ ਅਗਿਆਨਤਾ ਦੀ, ਸਾਡੇ ਮਨ ਤੇ ਜਿਹੜਾ ਬੋਝ ਹੈ, ਸਾਡੀ ਸੋਚ ਜਿਹੜੀ ਆ ਹੋਰ ਮਲੀਨ ਹੋ ਜਾਂਦੀ ਹੈ। ਕਿਵੇਂ? ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ। ਅਦੇ ਉਹ ਬੁਧਵਾ ਦੇ ਜਿੰਨਾ ਵੀ ਪਾਠ, ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕਰਦੇ ਹਾਂ, ਨਿਤਨੇਮ ਹੀ ਕਰਦੇ ਹਾਂ, ਜੇ ਉਸਨੂੰ ਸਮਝ ਕੇ ਨਹੀਂ ਕਰ ਰਹੇ, ਜੇ ਵੱਡੀਆਂ ਵੱਡੀਆਂ ਵਿਚਾਰਵਾਨਾਂ ਨਾਲ ਬੈਠ ਕੇ ਵਿਚਾਰ ਵੀ ਕੀਤਾ, ਤੇ ਫਿਰ ਜਿਹੜੇ ਅਣਗਿਣਤ ਆਸਣ ਲਗਾ ਲਏ, ਜਿਸ ਤਰ੍ਹਾਂ ਕਿ ਯੋਗੀ ਲੋਕ ਲਗਾਉਂਦੇ ਨੇ, ਇਹਨਾਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਕਿਉਂ? ਕਿ ਪ੍ਰਾਪਤੀ ਤਾਂ ਇਸ ਤਰ੍ਹਾਂ ਹੋਣੀ ਸੀ ਕਿ ਜੇ ਵਿਕਾਰਾਂ ਤੋਂ ਛੁਟਕਾਰਾ ਹੁੰਦਾ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ, ਸਗੋਂ ਇਹਦੇ ਨਾਲ ਹੋਰ ਹੋਮੈ ਪਾਲ ਕੇ, ਅਗਿਆਨਤਾ ਪਾਲ ਕੇ ਤੇ ਹੋਰ ਵੀ ਜਿਹੜੇ ਵਿਕਾਰ ਨੇ ਉਸਨੂੰ ਧਾਰਨ ਕਰਦੇ ਜਾ ਰਹੇ, ਵਿਕਾਰਾਂ ਨਾਲ ਹੋਰ ਲੱਦੇ ਜਾ ਰਹੇ। ਇਹ ਤਾਂ ਉਦਾਂ ਹੋ ਗਿਆ ਨਾ ਕਿ ਜਿੱਦਾਂ ਉਹ ਕਹਿੰਦੇ ਆ, ਵੇਦ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਬੂਡੋ ਗਏ ਸੰਸਾਰ ਸਗਲ ਸਿਉ। ਗੁਰਬਾਣੀ ਤਾਂ ਪੰਡਿਤ ਨੂੰ ਕਹਿ ਰਹੀ ਸੀ ਨਾ ਕਿ ਬਈ ਜੇ ਤੂੰ ਖਾਲੀ ਪੜ੍ਹਦਾ ਹੈ ਤੇ ਪੜ੍ਹਨ ਨਾਲ ਤੂੰ ਉਸਦਾ ਕੋਈ ਅਸਰ ਨਹੀਂ ਹੁੰਦਾ, ਤੂੰ ਤਾਂ ਸਿਰਫ ਖੋਤੇ ਵਾਂਗੂ, ਗੱਦੇ ਵਾਂਗੂ ਆਪਣੇ ਸਿਰ ਤੇ ਭਾਰ ਹੀ, ਸਰੀਰ ਤੇ ਭਾਰ ਹੀ ਲੱਦ ਰਿਹਾ ਹੈ। ਜਿਸ ਤਰ੍ਹਾਂ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹਰਹੋਮੇ ਚੱਕਰਾ ਚੱਕ। ਗੁਰੂ ਨਾਨਕ ਪਾਤਸ਼ਾਹ ਪੰਡਿਤ ਬ੍ਰਹਮ ਦੱਤ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿੰਨਾ ਤੂੰ ਕਿਤਾਬਾਂ ਦੇ ਢੇਰ ਲਾਏ ਨੇ ਪੜ੍ਹ ਪੜ੍ਹ ਕੇ, ਇਹਨਾਂ ਦੇ ਨਾਲ ਤੂੰ ਸਾਰੀ ਉਮਰ ਪੜ੍ਹਦਾ ਰਹਿ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਇੱਕੋ ਗੱਲ ਜਿਹੜੀ ਆ, ਨਾਨਕ ਲੇਖੇ ਇੱਕ ਗੱਲ, ਅਸਲ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਤੇਰੇ ਕੰਮ ਆਏਗੀ, ਉਹ ਇਹ ਗਿਆਨ, ਉਹ ਅਕਾਲ ਪੁਰਖ ਦਾ ਉਹ ਤੇਰਾ ਆਚਰਣ ਹੈ, ਬਾਕੀ ਸਾਰਾ ਜਿਹੜਾ ਤੂੰ ਜਿਹੜਾ ਉਹ ਤੇਰੇ ਕਿਸੇ ਕੰਮ ਨਹੀਂ ਆ, ਉਹ ਫਜ਼ੂਲ ਹੈ। ਤਾਂ ਆਪਾਂ
ਇਹ ਗੱਲ ਵਿਚਾਰਦੇ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਬਈ ਅਸੀਂ ਆਪਣੇ ਜੀਵਨ ਨੂੰ ਸਵਾਰਨਾ ਹੈ, ਇਹ ਨਹੀਂ ਕਿ ਕਿਸੇ ਪ੍ਰਕਾਰ ਦਾ ਵੀ ਕਰਮਕਾਂਡ, ਭਾਵੇਂ ਉਹ ਤੀਰਥਾਂ ਤੇ ਇਸ਼ਨਾਨ ਕਰਨੇ ਹੋਣ, ਭਾਵੇਂ ਤੀਰਥਾਂ ਤੇ ਜਾ ਕੇ ਹਰ ਪ੍ਰਕਾਰ ਦੇ, ਕਿਉਂਕਿ ਬੇਸਿਕਲੀ ਇਨਸਾਨ ਨੇ ਜਦੋਂ ਸੁੱਤ ਸੰਭਾਲੀ, ਭਾਵੇਂ ਉਹ ਪੱਛਮ ਸੀ ਭਾਵੇਂ ਪੂਰਬ ਸੀ, ਉਸਨੇ ਸਭ ਤੋਂ ਪਹਿਲਾਂ, ਕਿਉਂਕਿ ਅਕਾਲ ਪੁਰਖ ਦਾ ਕਨਸੈਪਟ ਜਿਹੜਾ, ਇਹ ਤਾਂ ਬਾਅਦ ਦੇ ਵਿੱਚ ਫਿਲੋਸਫੀ ਦਰਸ਼ਨ ਦੇ ਰੂਪ ਚ ਆਇਆ। ਪਹਿਲਾਂ ਪਹਿਲਾਂ ਜਦੋਂ ਇਨਸਾਨ ਅਜੇ ਕੁਛ ਵੀ ਨਹੀਂ ਸੀ, ਅਜੇ ਉਹਦੀਆਂ ਲੋੜਾਂ ਵੀ ਘੱਟ ਸਨ, ਅਜੇ ਉਹਦੀਆਂ ਲੋੜਾਂ ਵੀ ਸੀਮਿਤ ਸਨ, ਪਰ ਹੈ ਉਹਦੇ ਵਾਸਤੇ ਉਹ ਲੋੜਾਂ ਹਾਸਲ ਕਰਨੀਆਂ ਬੜੀਆਂ ਔਖੀਆਂ ਸਨ। ਤੇ ਉਸ ਵਕਤ ਤਾਂ ਦੇਖ ਲਓ, ਕਿਉਂਕਿ ਸਭ ਤੋਂ ਪਹਿਲਾਂ ਅਨੇਕ ਕਿਸ਼ੋਰਵਾਦ ਦਾ ਕਨਸੈਪਟ ਆਇਆ, ਦੇਵੀ ਦੇਵਤਿਆਂ ਦਾ ਕਨਸੈਪਟ ਆਇਆ, ਹਰ ਹਰ ਸ਼ਹਿਰ ਦਾ ਦੇਵਤਾ, ਕਿਉਂਕਿ ਮਨੁੱਖ ਇਸ ਤੇ ਵੀ ਆਪਾਂ ਕਦੀ ਵਿਚਾਰ ਕਰਾਂਗੇ ਕਿ ਰੱਬ ਦੀ ਹੋਂਦ ਦਾ ਵਿਚਾਰ ਜਿਹੜਾ ਹੈ ਧਰਮਾਂ ਦੇ ਵਿੱਚ ਕਿਵੇਂ ਆਇਆ, ਜਾਂ ਧਰਮ ਦੁਨੀਆਂ 'ਚ ਕਿਵੇਂ ਆਏ। ਹਰ ਕਬੀਲੇ ਦੇ ਵਿੱਚ ਹਰ ਲੋਕ ਜਦੋਂ ਸਮਝਦਾਰ ਹੋਏ ਤਾਂ ਉਹ ਚਿੰਤਿਤ ਸਨ, ਜੇ ਕੋਈ ਮਰ ਜਾਂਦਾ ਸੀ ਉਹਨਾਂ ਦੇ ਵਾਸਤੇ ਉਹ ਦੇਖਦੇ ਸਨ ਕਿੱਧਰ ਗਿਆ, ਕਿਸ ਤਰ੍ਹਾਂ ਗਿਆ, ਤੇ ਕਈ ਸਵਾਲ ਉੱਠਦੇ ਸਨ। ਇਸੇ ਤਰ੍ਹਾਂ ਜੇ ਫਸਲ ਤਿਆਰ ਹੋਈ, ਗੜੇ ਪੈ ਗਏ, ਫਸਲ ਤਬਾਹ ਹੋ ਗਈ, ਜਾਂ ਫਸਲ ਹੋਈ ਜ਼ਿਆਦਾ ਨਾ ਹੋਈ, ਉਹ ਉਹਨਾਂ ਦੇ ਕੁਛ ਜਿਹੜੇ ਮਨੁੱਖ ਦੇ ਟ੍ਰੈਡੀਸ਼ਨਲੀ ਕੀ ਹੁੰਦਾ, ਅੱਜ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਦੋ ਘਟਨਾਵਾਂ ਦਾ ਜਦੋਂ ਸੁਮੇਲ ਹੋ ਜਾਂਦਾ ਹੈ, ਅਸੀਂ ਉਸ ਦੇ ਪ੍ਰਤੀ ਜਿਹੜਾ ਹੈ ਉਹ ਸਾਡਾ ਇੱਕ ਭਰਮ ਪੈਦਾ ਹੋ ਜਾਂਦਾ ਹੈ ਕਿ ਬਈ ਇਹ ਇੱਦਾਂ ਕਰਨ ਨਾਲ ਹੋਣਾ ਸੀ, ਇੱਦਾਂ ਕਰਨ ਨਾਲ ਨਹੀਂ ਸੀ ਹੋਣਾ, ਕਿਉਂਕਿ ਕਈ ਵਾਰੀ ਉਹਦੀ ਪਿੱਠ ਭੂਮੀ 'ਚ ਨਹੀਂ ਜਾਂਦੇ, ਤੇ ਉਹ ਉਸ ਤਰ੍ਹਾਂ ਦੇ ਭਰਮ ਜਿਹੜੇ ਉਹ ਬਣੇ। ਇਸੇ ਤਰ੍ਹਾਂ ਹੀ ਹੌਲੀ ਹੌਲੀ ਜੇ ਕਿਸੇ ਨੂੰ ਕਿਸੇ ਫਰਜ਼ ਕਰੋ ਫਸਲ ਜ਼ਿਆਦਾ ਹੋ ਗਈ, ਫਸਲ ਦੇ ਦੇਵਤੇ ਦੀ ਆਰਾਧਨਾ ਕੀਤੀ ਤੇ ਫਸਲ ਹੋ ਗਈ, ਤਾਂ ਠੀਕ ਹੈ, ਦੂਜੇ ਸਾਲ ਨਹੀਂ ਹੋਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਉਹ ਨਾਰਾਜ਼ ਹੋ ਗਿਆ, ਫਿਰ ਉਹਨੂੰ ਪੂਜਾ ਕੀਤੀ, ਅਗਲੇ ਸਾਲ ਫਸਲ ਹੋ ਗਈ। ਤਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ਵਾਸ ਬਣਦੇ ਗਏ, ਹਰ ਗਰੁੱਪ ਦਾ ਆਪਣਾ ਆਪਣਾ ਆਈਡਲ ਬਣਦਾ ਗਿਆ, ਆਪਣਾ ਆਪਣਾ ਅਵਤਾਰ ਬਣਦਾ ਗਿਆ, ਆਪਣਾ ਆਪਣਾ ਜਿਹੜਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹਨਾਂ ਦਾ ਦੇਵਤਾ ਬਣਦਾ ਗਿਆ ਜਾਂ ਫਰਿਸ਼ਤਾ ਬਣਦਾ ਗਿਆ, ਤੇ ਉਹ ਜਿਹੜੇ ਉਹ ਉਹਨਾਂ ਨੂੰ ਹੀ ਪੂਜਣ ਦਾ। ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਨਾ ਵੇਦ ਜਿਹੜਾ ਯਜੁਰਵੇਦ ਹੈ, ਉਹਦੇ ਵਿੱਚ ਜਿਹੜਾ ਪਹਿਲਾ ਵੇਦ ਹੈ ਉਹਦੇ ਵਿੱਚ ਸਾਰਾ ਕੁਛ ਇਹੀ ਹੈ, ਮੰਤਰਾਂ ਜੰਤਰਾਂ ਦੀ ਪ੍ਰਾਪਤੀ ਦਾ ਹੀ ਸਾਰਾ ਕੁਛ ਹੈ, ਕਿਉਂਕਿ ਉਸ ਵਕਤ ਦੇ ਇਨਸਾਨ ਦੀਆਂ ਲੋੜਾਂ ਹੀ ਇੱਥੋਂ ਤੱਕ ਕਿ ਇਸਤਰੀ ਪ੍ਰਾਪਤ ਕਰਨ ਦਾ ਵੀ ਮੰਤਰ ਜਿਹੜਾ ਸੀ ਉਹਦੇ ਲਿਖਿਆ ਹੋਇਆ ਸੀ, ਉਹਦਾ ਲਿਖਿਆ ਸੀ ਵੀ ਇੱਦਾਂ ਪ੍ਰਾਪਤ, ਕਿਉਂਕਿ ਲੋੜਾਂ ਹੀ ਜਿਹੜੀਆਂ ਸਨ ਉਹ ਸੀਮਿਤ ਸਨ, ਡਿਫਰੈਂਟ ਸਨ। ਤੇ ਹੌਲੀ ਹੌਲੀ ਜਿਹੜਾ ਉੱਥੇ ਹਰ ਦੇਵਤਾ, ਸੂਰਜ ਦੀ ਗੱਲ ਹੈ ਤੇ ਸੂਰਜ ਨੂੰ ਵੀ ਬੜਾ, ਯਾਨੀ ਕਿ ਸਰਵ ਸ਼ਕਤੀਮਾਨ, ਉਸ ਤੇ ਬਰਾਬਰ ਕੁਛ ਨਹੀਂ ਆ। ਇਸੇ ਤਰ੍ਹਾਂ ਹਵਾ ਹੈ, ਪਵਨ ਹੈ, ਮੇਘ ਹੈ, ਇਹ ਸਾਰੇ ਕੁਛ ਜਿਹੜੀ ਕਲਪਿਤ ਜੋ ਵੀ ਦੇਵਤੇ ਸਨ ਉਹਨਾਂ ਨੂੰ ਉਹਨਾਂ ਨੇ ਸਰਵ ਸ਼ਕਤੀਮਾਨ ਕਰਕੇ ਬਿਆਨ ਕੀਤਾ, ਤੇ ਹੌਲੀ ਹੌਲੀ ਇੱਕ ਈਸ਼ਰਵਾਦ ਦਾ ਕਨਸੈਪਟ ਜਿਹੜਾ ਉਹ ਮਨੁੱਖ ਦੇ ਵਿੱਚ ਆਇਆ। ਹੌਲੀ ਹੌਲੀ ਮਨੁੱਖ ਦਾ ਜਿਵੇਂ ਜਿਵੇਂ ਸਮਝਦਾਰ ਹੁੰਦਾ ਗਿਆ, ਆਪਾਂ ਜ਼ਿਕਰ ਕਰ ਰਹੇ ਸੀ ਕਿ ਬਈ ਮਨੁੱਖ ਦੇ ਵਿੱਚ ਗੱਲ ਜਿਹੜੀ ਸੀ ਧਰਮ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਮੋਰਲਿਟੀ ਜਿਹੜੀ ਆ, ਚੰਗੇ ਕਰਮ, ਉਹ ਵੀ ਜਿਹੜਾ ਸੀ ਉਹ ਇਸੇ ਚੀਜ਼ ਦੇ ਨਾਲ ਇੱਕ ਸਮਾਜ ਨੂੰ ਸੰਤੁਲਿਤ ਰੱਖਣ ਦੇ ਵਾਸਤੇ ਚੰਗੀਆਂ ਗੱਲਾਂ ਦਾ ਵੀ ਜਿਹੜਾ ਸੀ ਨਾਲ ਨਾਲ ਚੰਗੇ ਲੋਕਾਂ ਨੇ ਲੋਕਾਂ ਨੂੰ ਦੱਸਿਆ ਭਾਈ ਚੋਰੀ ਨਹੀਂ ਕਰਨੀ, ਫਰੇਬ ਨਹੀਂ ਕਰਨਾ। ਅੱਜ ਦੇ ਕਰਮਕਾਂਡ ਦੇ ਵਿੱਚ ਵੀ ਅਸੀਂ ਭਾਵੇਂ ਗੁਰਦੁਆਰੇ ਹੋਣ, ਭਾਵੇਂ ਮੰਦਰ ਹੋਣ, ਭਾਵੇਂ ਮਸਜਿਦਾਂ ਹੋਣ, ਬਹੁਤਾ ਦੇ ਜ਼ੋਰ ਇਸ ਗੱਲ ਤੇ ਨਹੀਂ ਲਾਇਆ ਜਾਂਦਾ ਕਿ ਮਨੁੱਖ ਦਾ ਕਿਰਦਾਰ ਅੱਛਾ ਹੋਵੇ, ਬਹੁਤਾ ਜ਼ੋਰ ਇਸ ਗੱਲ ਤੇ ਲਾਇਆ ਜਾਂਦਾ ਹੈ ਕਿ ਤੁਸੀਂ ਕੀ ਕਰਨਾ, ਕਿੰਨੇ ਪਾਠ ਪੜ੍ਹਨੇ ਆ, ਕੀ ਖਾਣਾ ਹੈ, ਕਿਹੜੀ ਚੀਜ਼ ਨਹੀਂ ਖਾਣੀ, ਯਾਨੀ ਕਿ ਮਨੁੱਖ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਜ਼ਾਦੀ ਤੋਂ ਗੁਲਾਮੀ ਦੇ ਵਿੱਚ ਜਿਹੜਾ ਸੀ ਪ੍ਰਵੇਸ਼। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆ ਵੀ ਇਹ ਜਿਹੜੀਆਂ ਗੰਗਾਵਾਦੀ ਜਿਹੜੀਆਂ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮੇਰੇ ਖਿਆਲਾਂ ਪੇ ਬੈਠੇ ਕਬੀਰ, ਉਹ ਉਸੇ ਹੀ ਉਹ ਜਿਹੜੇ ਬੰਧਨ ਸਨ, ਉਹ ਜਿਹੜੀਆਂ ਜ਼ੰਜੀਰਾਂ ਨੇ, ਜਿਹਨਾਂ ਨੇ ਅਣਦਿਸਤੀਆਂ ਜ਼ੰਜੀਰਾਂ ਨੇ ਸਮਾਜ ਨੂੰ ਯਾਨੀ ਕਿ ਵੰਡ ਕੇ ਰੱਖਿਆ ਹੋਇਆ, ਮਨੁੱਖ ਨੂੰ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਉਹਨਾਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਰੱਖਿਆ, ਰੀਤੀ ਰਿਵਾਜ਼ਾਂ
ਤੇ ਹੋਰ ਕਈ ਚੀਜ਼ਾਂ ਦੇ ਨਾਂ ਤੇ ਸਮਾਜਿਕ ਜਿਹੜੇ ਯੂਜ਼ਲੈਸ ਕਈ ਚੀਜ਼ਾਂ ਨੇ, ਇਹ ਸਾਰੇ ਹੀ ਬੰਧਨ ਗੁਰਮਤ ਨੇ। ਇਹਨਾਂ ਤੋਂ ਆਜ਼ਾਦ ਹੋਣ ਵਾਸਤੇ ਮਨੁੱਖ ਨੂੰ ਇਖਲਾਕ ਨਾਲ ਜੁੜਨ ਦੀ ਗੱਲ ਕੀਤੀ, ਇਸੇ ਕਰਕੇ ਗੁਰੂ ਉਹਨੂੰ ਮਾਰਗ ਦੱਸਦਾ ਹੈ ਤੇ ਉਹ ਫ੍ਰੀ ਸੋਚ ਇੰਡੀਪੈਂਡੈਂਟ ਥਿੰਕਿੰਗ ਵੱਲ ਵਰਕਿੰਗ ਵੱਲ ਪਰ ਚੰਗੇ ਮਾਰਗ ਮਾਰਲ ਇਖਲਾਕ ਦੀ ਗੱਲ ਵੱਲ ਤੁਰਦਾ ਹੈ। ਕਬੀਰ ਸਾਹਿਬ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੋ ਕੋਈ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਾਂ ਕਿਵੇਂ ਸਵਾਰਨਾ ਹੈ? ਚੰਗੇ ਕਿਰਦਾਰ ਨਾਲ, ਸੱਚੋ ਹੋਰੇ ਸਭ ਕੋ ਉੱਪਰ ਸੱਚ ਅਚਾਰ। ਗੁਰਮਤ ਨੇ ਬਹੁਤਾ ਬਲ ਜਿਹੜਾ ਦਿੱਤਾ ਹੈ ਮਨੁੱਖ ਨੂੰ ਸੱਚੇ ਆਚਾਰ ਤੇ ਦਿੱਤਾ, ਸੱਚੇ ਕਿਰਦਾਰ ਤੇ ਦਿੱਤਾ ਹੈ। ਤੇ ਜੇ ਕਿਰਦਾਰ ਵੱਲ ਜਾਵਾਂਗੇ, ਇਹਨਾਂ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਕਰਮਕਾਂਡੀ ਜਿਹੜੀਆਂ ਗੱਲਾਂ ਨੇ ਇਹਨਾਂ ਵੱਲ ਤੋਂ ਆਪਣੇ ਆਪ ਨੂੰ ਪਰਹੇਜ਼ ਕਰਾਂਗੇ ਤਾਂ ਹੀ ਚੰਗੇ ਇਨਸਾਨ ਬਣ ਸਕਦੇ ਹਾਂ। ਆਓ ਚੰਗੇ ਇਨਸਾਨ ਬਣੀਏ ਤੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਪਹਿਲਾਂ ਵਿਚਾਰ ਸਰਵਣ ਕੀਤੇ, ਫਿਰ ਪਿਛਲੇ ਅੱਧੇ ਘੰਟੇ ਸ਼ਬਦ ਸਰਵਣ ਕਰ ਰਹੇ ਸਾਂ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇਸ ਤਰ੍ਹਾਂ ਦੀ ਬਾਣੀ ਦਾ ਸੰਦੇਸ਼ ਜਿਹੜਾ ਸਰਵਣ ਕਰ ਰਹੇ ਸੀ। ਪਰ ਜਿਸ ਤਰ੍ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਮੈਂ ਇਹ ਜ਼ਿਕਰ ਕੀਤਾ ਸੀ ਕਿ ਆਪਾਂ ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਠੀਕ 42 ਸਾਲਾਂ ਦੇ ਬਾਅਦ ਆਪਾਂ ਪਿਛਲੇ ਦਿਨਾਂ 'ਚ ਇਸ 'ਤੇ ਵਿਚਾਰ ਕਰਦੇ ਵੀ ਰਹੇ ਹਾਂ। ਅੱਜ 12 ਜੂਨ ਹੈ ਅਤੇ ਅੱਜ ਤੱਕ ਲਗਭਗ ਇੱਕਾ ਦੁੱਕਾ ਜਿਹੜੀਆਂ ਗੋਲੀਆਂ ਦੇ ਵਾਰਦਾਤ ਜਿਹੜੀ ਸੀ ਹੁੰਦੀ ਰਹੀ, ਯਾਨੀ ਕਿ ਅੱਜ ਬਲਕਿ 17 ਤਰੀਕ ਤੱਕ ਵੀ ਕੁਛ ਨਾ ਕੁਛ ਜਿਹੜਾ ਸੀ ਕਲੀਅਰ ਨਹੀਂ ਸੀ ਹੋਇਆ। ਆਪਾਂ ਇਸ 'ਤੇ ਵਿਚਾਰ ਇਹ ਕਰਦੇ ਹਾਂ ਕਿ ਪਿਛਲੇ ਸਾਲ ਆਪਾਂ ਇਸੇ ਦਿਨ ਵਿਚਾਰ ਕੀਤੇ ਸੀ ਕਿ ਕੌਣ ਇਹਦਾ ਜ਼ਿੰਮੇਵਾਰ ਸੀ, ਕਿਉਂਕਿ ਜਿੱਥੇ ਤੱਕ ਅਸੀਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ, ਠਹਿਰਾਉਣਾ ਵੀ ਚਾਹੀਦਾ। ਔਰ ਸਰਕਾਰਾਂ ਨੇ ਇਹ ਗੱਲ ਮਿੱਥ ਕੇ ਕੀਤੀ ਸੀ, ਕਿਉਂਕਿ ਉਸਦੇ ਸਾਰੇ ਪਰਸਪੈਕਸ਼ਨ ਨੂੰ ਜਦੋਂ ਆਪਾਂ ਧਿਆਨ 'ਚ ਦੇਖਦੇ ਹਾਂ ਜਿਹੜੀਆਂ ਉਸ ਸਮੇਂ ਅਕਾਲੀ ਨੁਮਾਇੰਦਿਆਂ ਅਤੇ ਸਰਕਾਰ ਦੇ ਵਿੱਚ ਗੱਲਬਾਤ ਵੀ ਜਿਹੜੀ ਹੋਈ ਉਹ ਕਿਸੇ ਨਾ ਕਿਸੇ ਲੈਵਲ 'ਤੇ ਸਿਰੇ ਚੜ੍ਹਨ ਲੱਗਿਆਂ ਵੀ ਅਚਾਨਕ ਜਿਹੜੀ ਸੀ ਉਸ ਵਕਤ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨੇ ਉਸਨੂੰ ਇੱਕਦਮ ਟਾਲ ਦਿੱਤਾ। ਅਤੇ ਸਿਰਫ ਮੈਨੂੰ ਮੇਰੀ ਅੰਡਰਸਟੈਂਡਿੰਗ ਜਿਹੜੀ ਸੀ, ਮੈਂ ਆਪਣੀ ਬੁੱਕ ਦੇ ਵਿੱਚ ਵੀ ਕੁਛ ਥੋੜ੍ਹਾ ਹਵਾਲਾ ਇਹਦੇ 'ਚ ਦਿੱਤਾ ਹੋਇਆ ਹੈ ਕਿ ਉਹ ਸਿਰਫ ਟਾਈਮ ਬਾਏ ਕਰ ਰਹੇ ਸਨ, ਕਿਉਂਕਿ ਜੇ ਉਹਨਾਂ ਨੇ ਹਮਲਾ ਤਾਂ ਕਰਨ ਦਾ ਉਹਨਾਂ ਨੇ ਤਿਆਰੀ ਜਿਹੜੀ ਸੀ ਉਹ ਸ਼ੁਰੂ 'ਚ ਹੀ, ਯਾਨੀ ਕਿ ਜਦੋਂ ਦਾ ਕਾਂਗਰਸ ਦਾ ਟੈਨਿਊਰ ਦੁਬਾਰਾ ਸ਼ੁਰੂ ਹੋਇਆ ਸੀ 80 ਦੇ ਵਿੱਚ, ਉਸ ਵਕਤ ਤੋਂ ਲਗਾਤਾਰ ਉਸਦੀ ਤਿਆਰੀ 'ਚ ਸਨ ਇਹੋ ਜਿਹਾ ਮਾਹੌਲ ਬਣਾਉਣ ਦੇ ਵਿੱਚ। ਖਾਸ ਤੌਰ 'ਤੇ ਉਸ ਵਕਤ ਦੀ ਜਿਹੜੀ ਦੇਖਿਆ ਜਾਏ ਤਾਂ ਪੰਜਾਬ ਦੇ ਇਸ ਮੂਮੈਂਟ ਦੀ ਆਪਣੀ ਕੋਈ ਸਿੱਖਾਂ ਦੀ ਕੋਈ ਪ੍ਰੈਸ ਵੀ ਨਹੀਂ ਸੀ। ਅਜੀਤ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ, ਅਕਾਲੀ ਪੱਤਰਿਕਾ ਸੀ, ਕੋਈ ਨੁਮਾਇੰਦਗੀ ਨਹੀਂ ਸੀ ਕਰ ਰਹੀ, ਕਿਉਂਕਿ ਉਹਨਾਂ ਦਾ ਆਪਣਾ ਕੋਈ ਸੈਟਅਪ ਹੀ ਨਹੀਂ ਸੀ ਖਬਰਾਂ ਪੇਸ਼ ਕਰਨ ਦਾ। ਉਹ ਖਬਰਾਂ ਲੈ ਕੇ ਜਾਂ UNI ਤੋਂ ਜਾਂ PTI ਤੋਂ ਲੈਂਦੇ ਸੀ, ਅਤੇ ਸਿਰਫ ਮਹਾਸ਼ਾ ਪ੍ਰੈਸ ਜਿਹੜੀ ਸੀ ਜਿਸ ਨੂੰ ਉਸ ਵਕਤ ਹਿੰਦੁਸਤਾਨ ਗਰੁੱਪ ਆਫ ਯਾਨੀ ਕਿ ਉਹ ਟਾਈਮਸ ਜਿਹੜਾ ਜਿਸਦਾ ਜਗਬਾਣੀ ਉਹਦਾ ਪੰਜਾਬੀ ਅਖਬਾਰ ਸ਼ੁਰੂ ਹੋ ਚੁੱਕਾ ਸੀ, ਹਿੰਦ ਸਮਾਚਾਰ ਗਰੁੱਪ ਆਫ ਯਾਨੀ ਕਿ ਜਿਸ ਨੂੰ ਕਹਿੰਦੇ ਸੀ ਉਰਦੂ ਵਿੱਚ, ਪਹਿਲਾਂ ਉਹਨਾਂ ਦਾ ਹਿੰਦ ਸਮਾਚਾਰ ਹੁੰਦਾ ਸੀ, ਫਿਰ ਉਸ ਨੂੰ ਉਹਨਾਂ ਪੰਜਾਬੀ ਪੰਜਾਬ ਕੇਸਰੀ ਵੀ ਹਿੰਦੀ ਦੇ ਵਿੱਚ ਕਰ ਦਿੱਤਾ ਅਤੇ ਪੰਜਾਬੀ ਦੇ ਵਿੱਚ, ਉਹੀ ਸਾਰਾ ਸੈਟਅਪ ਸੀ। ਅਤੇ ਜਿਤਨਾ ਵੀ ਮਾਹੌਲ ਪੰਜਾਬ ਦਾ ਖਰਾਬ ਹੋਇਆ ਉਹ ਕੀਤਾ ਹੀ ਜਿਹੜੀ ਜਲੰਧਰ ਦੀ ਇਹ ਮਹਾਸ਼ਾ ਪ੍ਰੈਸ ਸੀ ਇਸ ਨੇ, ਕਿਉਂਕਿ ਆਰੀਆ ਸਮਾਜੀ ਪ੍ਰੈਸ ਸੀ ਅਤੇ ਇਸ ਨੇ ਸ਼ੁਰੂ ਤੋਂ ਹੀ ਆਜ਼ਾਦੀ, ਭਾਰਤ ਦੀ ਆਜ਼ਾਦੀ ਕਹੋ ਜਾਂ ਟ੍ਰਾਂਸਫਰ ਆਫ ਪਾਵਰ ਕਹੋ, ਇਸ ਤੋਂ ਪਹਿਲਾਂ ਦਾ ਹੀ ਜਿਹੜਾ ਸੀ ਇਹ ਨਰੇਸ਼ਨ ਜਿਹੜਾ ਸੀ ਉਸ ਦਾ ਤਿਆਰ ਹੋਇਆ ਹੋਇਆ ਸੀ, ਅਤੇ ਉਸ ਨੇ ਇਹ ਸਾਰਾ ਕੁਝ ਜਿਹੜਾ ਸੀ ਉਸ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਇਆ ਸੀ। ਅਤੇ ਉਸ ਸਮੇਂ ਵੀ ਜਿਹੜਾ ਪ੍ਰੈਸ ਸੀ, ਕਿਉਂਕਿ ਗਲਤੀਆਂ ਅਕਾਲੀ ਦਲ ਦੀਆਂ ਵੀ ਘੱਟ ਨਹੀਂ ਸਨ, ਅਕਾਲੀ ਦਲ ਲੀਡਰਸ਼ਿਪ ਦੀਆਂ, ਖਾਸ ਤੌਰ 'ਤੇ 1966 ਤੋਂ ਬਾਅਦ ਜਾਂ ਮਾਸਟਰ ਤਾਰਾ ਸਿੰਘ ਦੇ ਗਰੁੱਪ ਨੂੰ ਪਰੇ ਕਰਕੇ ਜਿਹੜਾ ਗਰੁੱਪ ਸੰਤ ਫਤਿਹ ਸਿੰਘ ਵਗੈਰਾ ਆਇਆ, ਜਿਸ ਦੇ ਹਿੱਸੇ ਦੇ ਵਿੱਚ ਇਹ ਬਾਅਦ ਦੇ ਸਾਰੇ ਅਕਾਲੀ ਲੀਡਰ ਜਿਹੜੇ ਸਨ, ਇਹਨਾਂ ਨੇ ਸਿਰਫ ਪਾਵਰ ਨੂੰ ਗ੍ਰੈਬ ਕਰਨ ਵਾਸਤੇ ਹੀ ਸਾਰੇ ਸੰਘਰਸ਼ ਕੀਤੇ, ਅਤੇ ਜਦੋਂ ਪਾਵਰ 'ਚ ਆ ਜਾਂਦੇ ਸਨ ਤਦੋਂ ਇਹ ਸਾਰਾ ਕੁਝ ਭੁੱਲ ਜਾਂਦੇ ਸਨ। ਖਾਸ ਤੌਰ 'ਤੇ ਸੰਤ ਫਤਿਹ ਸਿੰਘ, ਜਦੋਂ ਸੰਤ ਭਰਾਵਾਂ ਦਾ ਇੱਥੇ ਜਿਹੜਾ ਬੋਲਬਾਲਾ ਹੋਇਆ ਉਸ ਦੇ ਕਾਰਨ, ਉਹੋ ਜਿਹੇ ਕਈ ਪ੍ਰਪੰਚ ਵੀ ਰਚੇ ਜਿਹੜੇ ਕਿ ਬਿਲਕੁਲ ਐਂਟੀ ਸਿੱਖ ਸਿਧਾਂਤ ਸਨ। ਕਦੀ ਅਕਾਲ ਤਖ਼ਤ ਸਾਹਿਬ 'ਤੇ ਅਗਨਕੁੰਭ ਬਣਾ ਲੈਂਦੇ ਸਨ, ਛੱਤ 'ਤੇ ਅਸੀਂ ਜੀ ਮਰਨ ਵਰਤ ਰੱਖਣਾ ਹੈ, ਅਸੀਂ ਇਸ ਤਰ੍ਹਾਂ ਰੱਖਣਾ ਹੈ, ਫਿਰ ਹੀਲੇ ਵਸੀਲੇ ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਨੂੰ
ਉਹਨਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਕਰਦੇ ਸਨ। 1973 ਦੇ ਵਿੱਚ ਜਦੋਂ ਅਕਾਲੀ ਦਲ ਪਾਵਰ ਦੇ ਵਿੱਚ ਨਹੀਂ ਸੀ, ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿਹੜਾ ਤਿਆਰ ਕੀਤਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੈਟਰ ਐਂਡ ਸਪਿਰਿਟ ਦੇ ਵਿੱਚ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ, ਕਿਉਂਕਿ ਬਹੁਤੇ ਲੋਕ ਅਨੰਦਪੁਰ ਸਾਹਿਬ ਕਰਦੇ ਆ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਪੜ੍ਹਿਆ ਬਹੁਤਿਆਂ ਨੇ ਨਹੀਂ ਆ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ ਜਿਹੜੀ ਇੰਡੀਆ ਦੇ ਹਿਸਾਬ ਦੇ ਨਾਲ ਐਂਟੀ ਨੈਸ਼ਨਲ ਸੀ। ਸਿਰਫ ਉਹਦੀ ਭਾਸ਼ਾ ਜਿਹੜੀ ਸੀ, ਉਸ ਭਾਸ਼ਾ ਨੂੰ ਵਧੀਆ ਢੰਗ ਦੇ ਨਾਲ ਡਰਾਫਟ ਕਰਨ ਤੋਂ ਬਾਅਦ ਐਕਸਪਲੇਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਸਿਰਫ ਸਿੱਖ ਈਡੀਅਮਸ ਦੇ ਵਿੱਚ ਜਦੋਂ ਉਸਨੂੰ ਬਿਆਨ ਕੀਤਾ ਗਿਆ, ਪੰਥ ਦਾ ਬੋਲਬਾਲਾ, ਇਸ ਤਰ੍ਹਾਂ ਦੀ ਸ਼ਬਦਾਵਲੀ ਸੀ, ਅਜਿਹਾ ਦੇਸ਼ ਕਾਲ ਘੜਨਾ, ਇਹਨਾਂ ਚੀਜ਼ਾਂ ਨੂੰ ਚੰਗੇ ਢੰਗ ਨਾਲ ਬਾਕੀ ਭਾਸ਼ਾਵਾਂ 'ਚ ਟਰਾਂਸਲੇਟ ਨਾ ਕਰਨਾ ਹੀ ਅਸਮਰੱਥਾ ਸੀ। ਅਤੇ ਇਸੇ ਕਰਕੇ ਭਾਰਤ ਦੀਆਂ ਹੋਰ ਰਿਆਸਤਾਂ ਜਿਹੜੀਆਂ ਕਿ ਇਸ ਨਾਲੋਂ ਵੱਧ ਕਈ ਥਾਵਾਂ 'ਤੇ ਇੰਟਰਨਲ ਅਟੋਰਨੀ ਦਾ ਜਾਂ ਫੈਡਰਲ ਢਾਂਚੇ ਦੀ ਗੱਲ ਕਰਦੀਆਂ ਸਨ, ਉਹਨਾਂ ਨੂੰ ਕਨਵਿੰਸ ਨਾ ਕਰ ਸਕਣਾ ਸਭ ਤੋਂ ਵੱਡੀ ਨਾਕਾਮੀ ਸੀ। ਅਤੇ ਉਹ ਵੀ 73 ਤੋਂ ਬਾਅਦ ਜਦੋਂ 77 ਦੇ ਵਿੱਚ ਦੁਬਾਰਾ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ ਵੀ, ਅਤੇ ਕੇਂਦਰ ਦੀ ਸਰਕਾਰ ਦੇ ਵਿੱਚ ਭਾਈਵਾਲ ਵੀ ਬਣਦੇ ਨੇ, ਉਸ ਵੇਲੇ ਤੋਂ ਲੈ ਕੇ 80 ਤੱਕ ਉਹ ਸਾਰਾ ਕੁਝ ਜਿਹੜਾ ਸੀ ਉਹ ਜਿਹੜਾ ਸੀ ਪੁਲ ਭੁਲਾ ਗਏ। ਅਤੇ ਉਸ ਤੋਂ ਬਾਅਦ ਜਿਹੜਾ ਸੀ ਫਿਰ ਅਸਲ ਦੇ ਵਿੱਚ ਜਦੋਂ ਪੰਜਾਬ ਦਾ ਜਿਹੜਾ ਸਤਲੁਜ ਯਮੁਨਾ ਨਹਿਰ ਦਾ ਜਿਹੜਾ ਮੋਰਚਾ ਆਰੰਭ ਕੀਤਾ ਉਸਨੂੰ ਰੋਕਣ ਵਾਸਤੇ 1982 ਦੇ ਵਿੱਚ, ਅਪ੍ਰੈਲ 1982 ਦੇ ਵਿੱਚ ਉਹ ਕੀਤਾ ਸੀ, ਅਤੇ ਇੱਧਰ ਸੰਤਾਂ ਨੇ ਦਰਬਾਰ ਸਾਹਿਬ ਦੇ ਵਿੱਚ ਭਾਈ ਅਮਰੀਕ ਸਿੰਘ ਦੀ ਅਰੈਸਟ ਤੋਂ ਬਾਅਦ ਇੱਕ ਛੋਟੇ ਲੈਵਲ 'ਤੇ ਇੱਕ ਮੋਰਚਾ ਕੁਛ ਕੁ ਧਾਰਮਿਕ ਮੰਗਾਂ ਨੂੰ ਲੈ ਕੇ ਆਰੰਭ ਕੀਤਾ ਸੀ, ਤਾਂ ਅਕਾਲੀ ਦਲ ਨੇ, ਕਿਉਂਕਿ ਉੱਥੇ ਜਿਹੜੇ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਹੋਣੀਆਂ ਘੱਟ ਗਈਆਂ ਸਨ, ਅਤੇ 19 ਜੁਲਾਈ ਨੂੰ, ਯਾਨੀ ਕਿ 4 ਅਗਸਤ 1982 ਨੂੰ ਆ ਕੇ ਇਹਨਾਂ ਨੇ ਉਸ ਮੋਰਚੇ ਨੂੰ ਧਰਮਯੁੱਧ ਮੋਰਚੇ ਦਾ ਨਾਂ ਦੇ ਕੇ ਦਰਬਾਰ ਸਾਹਿਬ ਦੇ ਵਿੱਚ ਮੰਜੀ ਹਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਸੀ, ਜਿੱਥੋਂ ਫਿਰ ਕਈ ਵਾਰੀ ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਸੰਤਾਂ ਨੂੰ, ਕਈ ਲੇਖਕਾਂ ਨੇ ਵੀ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਦੇ ਏਜੰਟ ਕਹਿ ਕੇ ਵੀ ਪ੍ਰਚਾਰਿਆ, ਜਿਹੜੀ ਕਿ ਗੱਲ ਉਸ ਵਕਤ ਵੀ ਵਿਚਾਰੀ ਸੀ। ਅਕਾਲੀ ਦਲ ਦੇ 3 ਲੀਡਰ ਸਨ, ਜਿਨ੍ਹਾਂ ਦੇ ਵਿੱਚ ਇੱਕ ਸੁੱਚਾ ਸਿੰਘ ਛੋਟੇਪੁਰ ਵੀ ਸਨ, ਜਿਨ੍ਹਾਂ ਨੇ ਇਹ ਗੱਲ ਸਰੇਆਮ ਵੀ ਕਹੀ ਸੀ, ਅਤੇ ਸੰਤਾਂ ਨੇ ਮੰਜੀ ਸਾਹਿਬ ਹਾਲ 'ਤੇ ਆ ਕੇ ਇਹ ਗੱਲ ਕਹੀ ਸੀ ਕਿ ਅਕਾਲ ਤਖ਼ਤ ਦੇ ਜਥੇਦਾਰਾਂ ਸਣੇ 5 ਜਥੇਦਾਰ ਜਿਹੜੇ ਉਹ ਬੈਠ ਕੇ ਜੋ ਸਾਬਤ ਕਰ ਦਿੰਦੇ ਨੇ ਕਿ ਮੈਂ ਕਿਸੇ ਦਾ ਏਜੰਟ ਹਾਂ, ਤਾਂ ਮੈਨੂੰ ਹੁਕਮ ਕਰਦੇ ਨੇ ਮੈਂ ਛੱਡ ਕੇ ਚਲਾ ਜਾਵਾਂਗਾ, ਕਿਉਂਕਿ ਸੰਤਾਂ ਦਾ ਇੱਥੇ ਆਉਣਾ ਕੋਈ ਕਬਜ਼ਾ ਨਹੀਂ ਸੀ। ਸੰਤ ਲੌਂਗੋਵਾਲ ਨੇ ਰਿਕੁਐਸਟ ਕੀਤੀ ਸੀ ਸੰਤਾਂ ਨੂੰ, ਕਿਉਂਕਿ ਉਹਨਾਂ ਦੀ ਅਪੀਲ ਦਾ ਅਸਰ ਘੱਟ ਚੁੱਕਿਆ ਸੀ ਉਹਨਾਂ ਦਿਨਾਂ। 1978 ਤੋਂ ਬਾਅਦ ਸੰਤਾਂ ਦਾ ਗ੍ਰਾਫ ਵੱਧਦਾ ਸੀ, ਬਹੁਤੇ ਨੌਜਵਾਨ, ਬਹੁਤੀਆਂ ਸੰਗਤਾਂ ਜਿਹੜੀਆਂ ਸਨ ਉਹ ਸੰਤ ਜਰਨੈਲ ਸਿੰਘ ਦੇ ਫਾਲੋਅਰਸ ਬਣਦੇ ਜਾ ਰਹੇ ਸਨ, ਅਤੇ ਇਸ ਕਰਕੇ ਉਹਨਾਂ ਦੇ ਨਾਲ ਮਿਲ ਕੇ ਲੌਂਗੋਵਾਲ ਨੇ ਜਿਹੜਾ ਸੀ ਉਹ ਸਪੀਚ ਦੇ ਕੇ ਉੱਥੋਂ ਜਥੇ ਨੂੰ ਤੋਰਿਆ ਜਾਂਦਾ ਸੀ। ਬਾਕੀ ਜਿਹੜਾ ਜਦੋਂ ਸੰਤ ਦਾ ਆਉਣਾ, ਸੰਤ ਜਰਨੈਲ ਸਿੰਘ ਦਾ ਆਉਣਾ ਸੀ, ਉਸ ਵੇਲੇ ਤਾਂ ਕਾਂਗਰਸ ਜਿਹੜੀ ਸੀ ਉਹ ਪਾਵਰ ਵਿੱਚ ਵੀ ਨਹੀਂ ਸੀ, ਨਾ ਕੇਂਦਰ ਵਿੱਚ ਸੀ, ਅਤੇ ਨਾ ਪੰਜਾਬ ਦੇ ਵਿੱਚ ਸੀ, ਕਿਉਂਕਿ 1977 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਦੀ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਇੱਕ ਐਕਸੀਡੈਂਟ ਤੋਂ ਬਾਅਦ, ਤਾਂ ਸੰਤ ਜਰਨੈਲ ਸਿੰਘ ਨੂੰ ਜਿਹੜਾ ਸੀ ਉਹ ਟਕਸਾਲ ਦਾ ਮੁਖੀ, ਜਥਾ ਭੇਡਰਾਂ ਦਾ ਮੁਖੀ ਥਾਪਿਆ ਜਾਂਦਾ ਹੈ ਮਹਿਤਾ ਚੌਕ, ਅਤੇ ਉਸ ਤੋਂ ਬਾਅਦ ਇਸ ਕਰਕੇ ਉਸ ਚੀਜ਼ ਦਾ ਕੋਈ ਕਨੈਕਸ਼ਨ ਵੀ ਨਹੀਂ ਸੀ। ਤਾਂ ਸੰਤ ਉਭਾਰ ਜਿਹੜਾ ਸੀ ਬੇਸਿਕਲੀ 78 ਦੇ ਵਿੱਚ ਪਹਿਲੀ ਵਾਰ ਜਦੋਂ ਅੰਮ੍ਰਿਤਸਰ ਦੇ ਵਿੱਚ ਨਕਲੀ ਨਿਰੰਕਾਰੀਆਂ ਨੂੰ ਆਪਣਾ ਸਮਾਗਮ ਕਰਨ ਦਾ ਬਾਦਲ ਦੀ ਸਰਕਾਰ ਨੇ ਜਿਹੜਾ ਸੀ ਆਗਿਆ ਦੇ ਦਿੱਤੀ, ਅਤੇ ਉੱਥੇ ਜਿਹੜਾ ਕਨਫਲਿਕਟ ਹੋਇਆ ਜਿਸ ਦੇ ਵਿੱਚ ਕਿ 13 ਸਿੱਖਾਂ ਦੀ ਸ਼ਹੀਦੀ ਹੋਈ, ਜਿਹਦੇ 'ਚੋਂ ਬਹੁਤੇ ਲੋਕ ਜਿਹੜੇ ਸਨ ਅਖੰਡ ਕੀਰਤਨੀ ਜੱਥੇ ਦੇ ਸਨ,
ਅਤੇ ਬਾਕੀ ਜਿਹੜੇ ਸਨ ਉਹ ਦਮਦਮੀ ਟਕਸਾਲ ਜਾਂ ਆਪਾਂ ਕਹਿ ਸਕਦੇ ਹਾਂ ਚੋਕ ਮਹਿਤਾ ਜਥਾ ਭਿੰਡਰਾਂ ਦੇ ਸਨ ਅਤੇ ਉਸ ਤੋਂ ਬਾਅਦ ਹੀ ਸਾਰਾ ਜਿਹੜਾ ਇਹ ਸੰਘਰਸ਼ ਸ਼ੁਰੂ ਹੁੰਦਾ। ਪਰ ਮੇਰਾ ਜਿਹੜਾ ਅੱਜ ਦਾ ਵਿਚਾਰ ਸਿਰਫ ਮੈਂ ਇਸ ਕਰਕੇ ਕਰਨਾ ਸੀ ਕਿ ਇਸ ਦੇ ਵਿੱਚ ਇੱਕ ਰੀਸੈਂਟ ਇੱਕ ਇੰਟਰਵਿਊ ਜਿਹੜਾ ਕਿ ਹਮਲਾ ਕਰਨ ਦੀ ਕਮਾਂਡ ਕਰ ਰਿਹਾ ਸੀ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਹੜਾ ਬਾਅਦ ਕਿ ਬਾਅਦ ਦੇ ਵਿੱਚ ਲੈਫਟੀਨੈਂਟ ਜਨਰਲ ਰਿਟਾਇਰ ਹੋਇਆ ਸੀ, ਉਸ ਵਕਤ 9 ਡਿਵੀਜ਼ਨ ਦਾ ਜਿਹੜਾ ਸੀ ਜਨਰਲ ਆਫਸਰ ਕਮਾਂਡ ਸੀ, ਉਸਨੇ ਉਸ ਵਕਤ ਵੀ ਇੱਕ ਬੁੱਕ ਲਿਖੀ ਸੀ ਅਤੇ ਜਦੋਂ ਉਸ ਬੁੱਕ ਨੂੰ ਦਾਸ ਨੇ ਪੜ੍ਹਿਆ ਉਹਦੀ ਇਨਫੋਰਮੇਸ਼ਨ ਮੈਨੂੰ ਇੱਦਾਂ ਲੱਗਦੀ ਸੀ ਕਿ ਬਿਲਕੁਲ ਯਾਨੀ ਕਿ ਇੱਕ ਬੇਸਿਕ ਲੈਵਲ 'ਤੇ ਕੋਈ ਆਰਮੀ ਦਾ ਕਿਸੇ ਮੇਜਰ ਜਾਂ ਕੈਪਟਨ ਦੇ ਰੈਂਕ ਦਾ ਵੀ ਕੋਈ ਜਿਹੜਾ, ਕਿਉਂਕਿ ਜਿਹੜੇ ਹਥਿਆਰਾਂ ਦਾ ਜ਼ਿਕਰ ਕਰਦੇ ਆ ਜਿਸ ਤਰ੍ਹਾਂ ਕਰਦਾ ਹੈ, ਉਹ ਸਾਰੀ ਕੁਛ ਜਿਹੜੀ ਸੀ ਆਊਟਡੇਟਡ ਇਨਫੋਰਮੇਸ਼ਨ ਸੀ। ਉਹ ਬਾਰ ਬਾਰ ਯਾਨੀ ਕਿ ਉਸ ਅੱਜ ਫਿਰ ਉਸਦਾ ਜਿਹੜਾ ਇੰਟਰਵਿਊ ਉਹਨਾਂ ਹੀ ਗੱਲਾਂ ਤੋਂ ਅੱਗੇ ਜਾ ਨਹੀਂ ਸਕਿਆ। ਹਾਲਾਂਕਿ ਉਸ ਤੋਂ ਬਾਅਦ ਬੇਸ਼ੱਕ ਗੌਰਮੈਂਟ ਦਾ ਇੱਕ ਵਾਈਟ ਪੇਪਰ ਆਇਆ ਸੀ ਜਿਹੜਾ ਕਿ ਮੈਂ ਉਸਨੂੰ ਕਹਿੰਦਾ ਹੁੰਦਾ ਸੀ ਇਹ ਪੇਪਰ ਆਫ ਲਾਈਸ, ਅਤੇ ਉਸ ਦੇ ਵਿੱਚ ਵੀ ਯਾਨੀ ਕਿ ਉਹ ਕੁਝ ਐਕਸਪਲੇਨ ਨਹੀਂ ਸਨ ਕਰ ਸਕੇ। ਪਰ ਇਸ ਬੰਦੇ ਨੇ ਉਹੀ ਗੱਲਾਂ ਜਿਹੜੀਆਂ ਰਿਪੀਟ ਕੀਤੀਆਂ ਨੇ, ਜਦਕਿ ਉਸ ਤੋਂ ਬਾਅਦ ਸਰਕਾਰ ਨਾਲ ਹੀ ਸੰਬੰਧਿਤ 3 ਉਹ ਆਫਿਸਰਸ ਜਿਹੜੇ ਬੜੇ ਉੱਚੇ ਅਹੁਦਿਆਂ 'ਤੇ ਰਹਿ ਚੁੱਕੇ ਨੇ ਹੋਰ ਜਿਹੜੇ ਇਸ ਚੀਜ਼ ਤੋਂ ਕਾਫੀ ਵਾਕਿਫ ਸਨ, ਉਹਨਾਂ ਦੀਆਂ ਬੁੱਕਸ ਵੀ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਹੋਰ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਨੌਲੇਜ ਸੀ ਉਸ ਦੇ ਹਿਸਾਬ ਦੇ ਨਾਲ, ਕਿਉਂਕਿ ਕਈ ਵਾਰੀ ਅਹੁਦਿਆਂ 'ਤੇ ਰਹਿ ਕੇ ਵੀ ਪੂਰੀ ਨੌਲੇਜ ਨਹੀਂ ਹੁੰਦੀ ਹਰ ਆਸਪੈਕਟ ਦੀ, ਕਈ ਚੀਜ਼ਾਂ ਪਤਾ ਹੀ ਨਹੀਂ ਹੁੰਦੀਆਂ ਕਿਉਂਕਿ ਇਨਸਾਨ ਆਪਣੇ ਹੀ ਅਹੁਦੇ ਦੀ ਦੁਨੀਆ 'ਚ ਜ਼ਿਕਰ ਵਿਚਰ ਰਿਹਾ ਹੁੰਦਾ, ਬਾਹਰ ਦਾ ਕੋਈ ਪਤਾ ਨਹੀਂ ਹੁੰਦਾ। ਲੇਕਿਨ ਫਿਰ ਵੀ GPS ਸਿੱਧੂ ਦੀ ਪੁਸਤਕ, ਉਸ ਤੋਂ ਬਾਅਦ ਮਹੇਸ਼ ਇੰਦਰ ਸਿੰਘ ਉਸਨੇ ਵੀ ਇੱਕ ਪੁਸਤਕ ਲਿਖੀ ਹੈ ਜਿਹੜਾ ਕਿ ਉਸ ਵਕਤ ਦਾ DC ਜਿਸਨੇ ਜੁਆਇਨ ਕੀਤਾ ਸੀ 3 ਤਰੀਕ ਨੂੰ, 3 ਜੂਨ ਨੂੰ, ਅਤੇ ਇਸੇ ਤਰ੍ਹਾਂ ਪੰਜਾਬ ਦੇ ਉਸ ਵਕਤ ਦੇ ਗਵਰਨਰ ਜੋ ਕਿ ਅਕਤੂਬਰ 1983 ਤੋਂ ਲੈ ਕੇ ਜੁਲਾਈ 1984 ਤੱਕ ਪੰਜਾਬ ਦੇ ਗਵਰਨਰ BD ਪਾਂਡੇ, ਭੈਰੋ ਦੱਤ ਪਾਂਡੇ, ਉਹਨਾਂ ਦੀ ਜਿਹੜੀ ਕਿਤਾਬ ਸੀ ਜਿਹੜੀ ਉਸਨੇ ਆਪਣੇ ਜੀਵਨ 'ਤੇ ਲਿਖੀ ਸੀ, ਪਰ ਉਸ ਦੇ ਵਿੱਚ ਬਹੁਤਾ ਹਿੱਸਾ ਜਿਹੜਾ ਸੀ ਪੰਜਾਬ ਦੇ ਇਸ ਅਸਾਨਹਿ 'ਤੇ ਸੀ। ਉਹਨਾਂ ਚੀਜ਼ਾਂ ਨੇ ਕਾਫੀ ਕੁਛ ਜਿਹੜਾ ਐਕਸਪਲੇਨ ਕਰ ਛੱਡਿਆ ਸੀ ਕਿ ਇੱਥੇ ਸਰਕਾਰ ਜਿਹੜੀ ਸੀ ਉਹ ਖੁਦ ਹੀ ਡਿਟਰਮਿਨ ਸੀ ਇਹੋ ਜਿਹਾ ਕੁਛ ਕਰਨ ਵਾਸਤੇ। ਅਤੇ ਮੇਰੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਇਹ ਸੀ ਕਿ ਬੇਸਿਕਲੀ ਸਰਕਾਰ ਦੀ ਇਹ ਕੋਸ਼ਿਸ਼ ਸੀ ਇਨ ਬਿਟਵੀਨ ਕਿ ਉਹਨਾਂ ਨੂੰ ਪਤਾ ਸੀ ਕਿ ਅਗਲੀ ਇਲੈਕਸ਼ਨ ਸ਼ਾਇਦ ਕਾਂਗਰਸ ਜਿੱਤ ਨਾ ਸਕੇ, ਅਤੇ ਇਸੇ ਇਸ਼ੂ ਨੂੰ ਇਸ਼ੂ ਬਣਾਉਣ ਵਾਸਤੇ ਉਹਨਾਂ ਨੇ 84 ਦੇ ਵਿੱਚ ਇਲੈਕਸ਼ਨਾਂ ਦੇ ਨੇੜੇ ਤੇੜੇ ਜਾ ਕੇ ਇਹੋ ਜਿਹਾ ਕਾਰਨਾਮਾ ਕਰਨਾ ਸੀ, ਜਿਸ ਦੇ ਵਾਸਤੇ ਉਹਨਾਂ ਨੇ ਭਾਵੇਂ ਉਹ ਡਰਦੇ ਵੀ ਸੀ, ਕਈ ਗੱਲਾਂ ਸਨ ਉਹਨਾਂ ਦੇ ਵਿੱਚ ਵੀ, ਪਰ ਉਸ ਦੇ ਵਿੱਚ ਪੰਜਾਬ ਹਰਿਆਣਾ ਦੇ ਜਿਹੜੇ ਉਸ ਵਕਤ ਦੇ ਚੀਫ ਮਿਨਿਸਟਰ ਸਨ ਉਸ ਦੇ ਦਬਾਅ ਵਿੱਚ ਆ ਕੇ ਕੋਈ ਫੈਸਲਾ ਨਹੀਂ ਹੋਇਆ, ਨਹੀਂ ਤਾਂ ਫੈਸਲਾ ਹੋਣ ਵੀ ਲੱਗਾ ਸੀ। ਅਤੇ ਉਸ ਵਕਤ 'ਤੇ ਜਿਹੜੇ ਬਹੁਤ ਸਾਰੇ ਜਿਹੜੇ ਯਾਨੀ ਜਰਨਲਿਸਟ ਸਨ ਜਿਨ੍ਹਾਂ 'ਚੋਂ ਕੇ ਨਈਅਰ ਦਾ ਜ਼ਿਕਰ ਵੀ ਆਉਂਦਾ ਹੈ, ਉਹਨਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਹੋਇਆ ਆਪਣੀਆਂ, ਜਿਸ ਦਾ ਮੈਂ ਆਪਣੀ ਬੁੱਕ ਦੇ ਵਿੱਚ ਵੀ ਰੈਫਰੈਂਸ ਦਿੱਤਾ ਹੋਇਆ ਕਿ ਬਹੁਤ ਸਾਰੇ ਲੈਵਲ 'ਤੇ ਜਿਹੜਾ ਸੀ ਐਗਰੀਮੈਂਟ ਵਿਦ ਇਨ ਗ੍ਰਿਪ ਸੀ, ਪਰ ਅਚਾਨਕ ਇੰਦਰਾ ਗਾਂਧੀ ਨੇ ਉਸਨੂੰ, ਅਤੇ ਜਿਹੜਾ ਸੰਤਾਂ ਨੂੰ ਗੌਰਮੈਂਟ ਦਾ ਏਜੰਟ ਕਹਿਣ ਦੀ ਗੱਲ ਜਿਹੜੀ ਸੀ ਇਹ ਗੱਲ ਆਪਣੀ ਬੁੱਕ ਦੇ ਵਿੱਚ ਨਈਅਰ ਨੇ ਵੀ ਲਿਖੀ ਸੀ, ਅਤੇ ਬਾਅਦ ਵਿੱਚ ਉਹਨੇ ਕੁਲਦੀਪ ਨਈਅਰ ਨੇ, ਅਤੇ ਬਾਅਦ ਵਿੱਚ ਉਹਨੇ ਇਸ ਦੀ ਮਾਫ਼ੀ ਵੀ ਮੰਗੀ ਸੀ ਕਿ ਕਿਉਂਕਿ ਉਸ ਨੇ ਕਿਹਾ ਕਿ ਮੇਰੀ ਓਬਜ਼ਰਵੇਸ਼ਨ ਗਲਤ ਹੈ ਜਦੋਂ ਹਾਲਾਤ ਨੂੰ ਦੇਖ ਕੇ ਆਪਾਂ ਜਿਹੜੀ ਗੱਲ ਕਰਦੇ ਹਾਂ, ਕਿਉਂਕਿ ਸੰਤਾਂ ਨੂੰ ਲਿਆਉਣ ਵਾਲਾ ਅਕਾਲੀ ਦਲ ਹੀ ਸੀ। ਬਾਅਦ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਕੱਦ ਉਹਨਾਂ ਦਾ ਉੱਚਾ ਹੋ ਗਿਆ ਤਾਂ ਉਹਨਾਂ ਨੇ ਦੁਸ਼ਮਣੀ ਪਾਲਣੀ ਵੀ ਸ਼ੁਰੂ ਕਰ ਛੱਡੀ। ਮੈਨੂੰ ਯਾਦ ਹੈ
एक बार असीं सिख स्टूडेंट्स फैडरेशन दा जम्मू कश्मीर दा जत्था उत्थे आए हुए सन ते उस तो बाद विचों असीं संत लौंगोवाल नूं मिलन चले गए ते जस एक समुंदरी हाल दे विच जिथे ओह उन्हें दी रिहायश भी सी ते जिथों मोर्चा डिक्टेटर भी सन ते जदों उन्हां नूं असीं दस्सिया कि असीं सिख स्टूडेंट्स फैडरेशन दे आ उन्हां दे नाल अकाली दल अपना एक यूथ अकाली दल भी बना रहा सी जिसका उन्होंने चंदू माजरे नूं प्रधान बनाया सी ते एक इंदरजीत सिंह जनरल सैकटरी बनाया सी ते ओह सानूं उत्थे भी कहिंदे वी फैडरेशन प्रोडूशन ने की करना अकाली दल जॉइन करो इसका मतलब है कि कितने ना कितने अंदरों खार रखते ही सी। ये मैं गल कर रहा दसंबर 83 के समय की। सो इस वक्त तक जोड़े सी संत जी जोड़े सी वो अकाल तख्त के नाल पिछे एक बिल्डिंग सी वो चले गए। ये भी एक गलत धारणा है कि भाई अकाल तख्त के नहीं, अकाल तख्त के नाल एक बिल्डिंग सी जिसका जोड़ा दरवाज़ा सी वो इन्हां पौड़ियां विच ही खुलदा सी जिहड़ियां अकाल तख्त वल जांदियां सन। जे असलियत देखी जाए तो उत्थे संतां दा निवास सी ते ओह जो सारा कुछ है उस दे बारे एक होर चीज़ जिहड़ी मैं ये गल कहिंदा कि गौरमेंट नूं इस गल दा मौका सी 1983 दे विच अप्रैल दे विच जदों दरबार साहब दे बाहर कुछ अणपछाते व्यक्तियां ने जलंधर रेंज दे DIG AS अटवाल दा जिहड़ा सी असैसीनेशन या मर्डर कर दिता सी घंटा घर दे सामने। उस वक्त सारे ही एक्सपैक्ट करते सन कि शायद पुलिस या पैरामिलिट्री फोर्सेस जिहड़े अंदर आणगे वो अंदर आ सकते ने अंदर हमला कर सकते ने, पर गौरमेंट ने ओहो जे मौके नूं अवॉइड किया। हालांकि उन्होंने ना संत जी जिहड़े सी नानक निवास ते सन वो अकाल तख्त वाले पासे नहीं सन, ये पासा पूरा क्लीयर सी। हाँ कई बारी अखंड कीर्तनी जत्थे दे सिंह जिहड़े कि अपने आप नूं उस वक्त डिकलेयर कर चुके सी बबर खालसा, उन्हां दे बंदे कई बारी आपां SLR वगैरह लै के जिहड़ा सी उपर करमां दे विच उन्हां नूं कई बारी घूमदिआं मतलब देखदे भी सां, कई बारी मुलाकात भी हो जाती सी जदों कदी असीं, क्योंकि असीं ते रोज़ उत्थे नहीं सी, जदों कदी कदाई जांदे सां संतां नूं भी मिलण जांदे सां फैडरेशन दे जिहड़े अपने सीनियर सन उन्हां नूं मिलण जांदे सां ते दरबार साहब दे दर्शन करदिआं परिक्रमा दे विच इन्हां दे दीदार भी हो जांदे सां ते उस वक्त चांस सी, पर गौरमेंट ने इसनूं अवॉइड किया सिर्फ एक सोच के बिल्कुल इलैक्शनां दे नेड़े तेड़े कोई इहो जिहा एक्शन करांगे जिस दे नाल भारत दे विच इलैक्शनां दा जिहड़ा माहौल बना के, ते कीता भी इसे वास्ते ही गया सी ते उस अपने प्लान दे मुताबक वो हर शै हर एक्शन दे विच कामयाब रहे ने। सिर्फ उन्हां दी बदकिस्मती कहो या खालसा पंथ दी चढ़त कहो कि दरबार साहब ते हमला कराण वाले किसी भी व्यक्ति या किसी भी पर्सनैलिटी भावें औरत होवे भावें मर्द होवे जिस दे हुक्म चले उन्होंने 6 महीने तो बाद इतिहास है दरबार साहब का। खालसे ने जींदा नहीं रहन दिता भावें वह 18वीं सदी का इतिहास है तो भावें वह 20वीं सदी का इतिहास है। हुण मेरा यह कहने का मतलब सिर्फ ये कि असी जो वो होया जो उन्होंने किया असी किन्ना कुछ चिर इस गल नूं रोना रोंदे रहांगे कि असी अपने करारे हाथ नहीं दसे खालसे ने भावें जिसने भी दसे जिस तरह भी होया जिहो जी समर्था के मुताबक अक्तूबर 1984 दे विच भावें उसका रिएक्शन जो भी होया खालसियां ने उस दुष्ट नूं नहीं सोधिया। उस तों बाद जिहड़ा उस वक्त आर्मी का चीफ सी मौका मिलिया
ਉਸਨੂੰ ਵੀ ਸੋਧ ਦਿੱਤਾ। ਸਿੱਖ ਬਦਲਾ ਨਹੀਂ ਲੈਂਦਾ, ਪਰ ਪੁਨਿਸ਼ਮੈਂਟ ਤਾਂ ਜਿਹੜਾ ਹੈ, ਯਾਨੀ ਕਿ ਉਹ ਜਿਹੜੀ ਜਸਟਿਸ ਹੈ, ਉਹ ਤਾਂ ਕਰਦਾ ਹੀ ਹੈ। ਉਸ ਤੋਂ ਬਾਅਦ ਵੀ ਜੋ ਕੁਛ ਹੋਇਆ, ਕਈ ਲੋਕ ਖੜਕੂਵਾਦ ਨੂੰ ਨਿੰਦਦੇ ਆ, ਕਈ ਲੋਕ ਕਈ ਚੀਜ਼ਾਂ ਕਰਦੇ ਆ, ਪਰ ਮੇਰਾ ਇਹ ਮੰਨਣਾ ਹੈ ਕਿ ਜੇ ਖੜਕੂਵਾਦ ਨਾ ਹੁੰਦਾ, ਅੱਜ ਵੀ ਭਾਰਤ ਦੇ ਵਿੱਚ ਕਿਸੇ ਪਗੜੀ ਧਾਰੀ ਨੂੰ ਕਿਸੇ ਨੇ ਤੁਰਨ ਨਹੀਂ ਸੀ ਦੇਣਾ। ਇੱਕ ਸਹਿਮ ਰਿਐਕਸ਼ਨ ਦਾ ਜਿਹੜਾ ਸੀ ਉਹ ਪਿਆ। ਇਹ ਗੱਲ ਮੈਂ ਦਾਅਵੇ ਨਾਲ ਕਰਦਾ, 1999 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਗਰ ਕੀਰਤਨ ਦੇ ਉੱਪਰ ਹਮਲਾ ਕਰਕੇ ਜੰਮੂ ਦੇ ਸ਼ਹਿਰਾਂ ਦੇ ਵਿੱਚ 13 ਸਿੱਖ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਤਾਂ ਉਸ ਵਕਤ ਬਾਜ਼ਾਰ ਦੇ ਵਿੱਚ ਇਹੋ ਜਿਹੇ ਮਾਹੌਲ ਸੀ ਕਿ ਕਿਸੇ ਸਿੱਖ ਨੂੰ ਕੋਈ, ਉਸ ਵਕਤ ਦਾ ਕੋਈ ਗੁੰਡਾ ਅਨਸਰ, ਕੋਈ ਦੂਜਾ, ਮੈਂ ਕਿਸੇ ਧਰਮ ਨਾਲ ਨਹੀਂ ਜੋੜਦਾ, ਜੇ ਥੱਪੜ ਵੀ ਮਾਰਦਾ ਸੀ ਅਤੇ ਨਾਲ ਕਹਿੰਦਾ ਸੀ 1999 ਯਾਦ ਕਰਦੇ, ਪਰ ਉਸ ਦੇ ਨਾਲ ਹੀ ਥੋੜ੍ਹੀ ਦੇਰ ਬਾਅਦ ਜਦੋਂ ਜੰਮੂ ਦੇ ਵਿੱਚ ਹੀ ਅਪਸਰਾ ਸਿਨੇਮਾ ਅਤੇ ਦੂਜੇ ਸਿਨੇਮਾ ਦੇ ਬਾਹਰ ਦੋ ਅਜਿਹੀਆਂ ਘਟਨਾਵਾਂ ਉਹਨਾਂ ਜ਼ਿੰਮੇਵਾਰ ਲੋਕਾਂ ਨੂੰ ਸੋਧਣ ਵਾਲੀਆਂ ਖਾਲਸਿਆਂ ਨੇ ਕੀਤੀਆਂ, ਮੁੜ ਕੇ ਉਹ ਲੋਕ ਸਹਿਮ ਗਏ ਕਿ ਇਹ ਬਖਸ਼ਦੇ ਨਹੀਂ ਹਨ। ਮੈਨੂੰ ਇਹ ਵੀ ਯਾਦ ਹੈ ਕਿ ਅਨਨੈਸਰਲੀ ਜਦੋਂ ਜੇਲ੍ਹਾਂ ਦੇ ਵਿੱਚ ਸਿੱਖਾਂ ਨੂੰ ਟਾਰਚਰ ਕਰ ਕਰਕੇ ਤੰਗ ਕਰਦੇ ਸਨ। ਮੈਂ ਪੰਜਾਬ ਦੀਆਂ ਤਾਂ ਕਈ ਮਿਸਾਲਾਂ ਨੇ, ਮੈਂ ਜੰਮੂ ਦੀ ਇੱਕ ਮਿਸਾਲ ਦੇਣਾ। ਦੱਤਾ ਨਾਂ ਦਾ ਇੱਕ ਇੰਸਪੈਕਟਰ ਸੀ, ਬਹੁਤਾ ਤਸ਼ੱਦਦ ਕਰਦਾ ਸੀ, ਉੱਥੋਂ ਹੀ ਜੇਲ੍ਹਾਂ 'ਚੋਂ ਫ੍ਰੀ ਹੋ ਕੇ ਆਏ ਕੁਝ ਖਾੜਕੂ ਵੀਰਾਂ ਨੇ, ਉਸ ਨੂੰ ਕੁਛ ਨਹੀਂ ਕੀਤਾ। ਸਵੇਰੇ ਜਦੋਂ ਜੰਗਲ ਪਾਣੀ ਜਾ ਰਿਹਾ ਸੀ, ਉੱਥੇ ਫੜ ਕੇ ਉਹਦੇ ਪੈਰ ਵੜ ਦਿੱਤੇ, ਅਤੇ ਮੁੜ ਕੇ ਉਹ ਹਸਪਤਾਲ ਸੀ, ਅਤੇ ਜੰਮੂ ਇੰਟੈਰੋਗੇਸ਼ਨ ਸੈਂਟਰ ਦੇ ਵਿੱਚ ਕਿਸੇ ਵੀ ਆਫਿਸਰ ਨੇ ਮੁੜ ਕੇ ਜ਼ੁਰਤ ਨਹੀਂ ਕੀਤੀ ਕਿ ਨਾਜਾਇਜ਼ ਤਸ਼ੱਦਦ ਕਿਸੇ ਸਿੱਖ ਨੌਜਵਾਨ 'ਤੇ ਕਰੇ। ਭਾਵੇਂ ਇਸ ਮੇਰੀ ਵਿਚਾਰਧਾਰਾ ਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਮੈਨੂੰ ਲੱਗਦਾ ਹੈ ਕਿ ਇੱਕ ਪੁਰਾਣੀ ਕਹਾਵਤ ਹੁੰਦੀ ਹੈ ਕਿ ਹੱਥਾਂ ਬਾਜ ਕਰਾ ਰਿਹਾ ਵੈਰੀ ਨਾ ਆਉਂਦੇ ਹੁੰਦੇ ਮਿੱਤ। ਖਾਲਸੇ ਨੇ ਜਿੰਨਾ ਕੁ ਕਰ ਸਕਿਆ, ਅਸੀਂ ਪੁਰਾਤਨ ਇਤਿਹਾਸ ਦੇ ਵਿੱਚ ਵੀ ਰੋਣਾ ਨਹੀਂ ਰੋਂਦੇ, ਜਦੋਂ ਘੱਲੂਘਾਰਾ ਪਹਿਲਾਂ ਹੋਇਆ ਸਿੱਖਾਂ ਨੇ ਉਸ ਦਾ ਬਦਲਾ ਵੀ ਲਿਆ, ਅਤੇ ਸਾਰੀ ਆਮ ਜਨਤਾ ਨੂੰ ਜਿਹੜੇ ਦੂਜੇ ਹੁਕਮ ਮੰਨਦੇ ਆ ਉਹਨਾਂ 'ਤੇ ਨਹੀਂ, ਪਰ ਜਿਹੜਾ ਕਰਨ ਵਾਲਾ ਸੀ ਲਖਪਤ ਰਾਏ, ਉਸ ਨੂੰ ਸਿੱਖਾਂ ਨੇ ਬਾਅਦ ਵਿੱਚ ਕੀ ਸਜ਼ਾ ਦਿੱਤੀ ਕਿ ਇੱਕ ਬਹੁਤ ਵੱਡਾ ਟੋਆ ਪੁੱਟ ਕੇ ਉਸ ਦੇ ਉੱਪਰ ਵਾਸ਼ਰੂਮ ਬਣਾਇਆ, ਅਤੇ 1.5 ਸਾਲ ਤੱਕ ਉਹ ਬੰਦਾ ਉਸ ਦੇ ਅੰਦਰ ਰਿਹਾ। ਖਾਂਦਾ ਕੀ ਸੀ? ਉਹੀ ਮਲ ਮੂਤਰ ਜਿਹੜਾ ਉੱਪਰ ਬਾਥਰੂਮ ਦੇ ਉੱਪਰ ਜਾ ਕੇ ਸਿੰਗ ਕਰਦੇ ਸਨ। ਇਸ ਤੋਂ ਵੱਡੀ ਭਿਆਨਕ ਸਜ਼ਾ ਕੀ ਹੋ ਸਕਦੀ ਹੈ? ਅਬਦਾਲੀ ਦੀ ਬਦੌਲਤ ਵੱਡਾ ਘੱਲੂਘਾਰਾ ਹੋਇਆ, ਸਿੱਖਾਂ ਨੇ ਅਬਦਾਲੀ ਨੂੰ ਵੀ ਅਜੇ ਚਾਨੇ ਚਬਾਏ ਕਿ ਮੁੜ ਕੇ 6 ਮਹੀਨੇ ਬਾਅਦ ਹੀ ਉਸ ਦਾ ਸਾਹਮਣਾ ਸਿੱਖਾਂ ਨਾਲ ਹੋਇਆ ਅਤੇ ਭੱਜ ਗਿਆ ਲਾਹੌਰ, ਅਤੇ ਮੁੜ ਕੇ ਜੇ ਦਿੱਲੀ ਵੀ ਆਇਆ ਤਾਂ ਸਿੱਖਾਂ ਤੋਂ ਭੱਜਦਾ ਭੱਜਦਾ ਮੁੜ ਕੇ ਸਿੱਧਾ ਟਾਕਰਾ ਨਹੀਂ ਕੀਤਾ। ਅਤੇ ਉਸੇ ਦੇ ਚਾਚੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ ਸਰੰਡਰ ਕਰਾਇਆ ਸੀ। 2 ਸਰੰਡਰ ਦੀਆਂ ਘਟਨਾਵਾਂ ਇਤਿਹਾਸ ਦੇ ਵਿੱਚ ਬੜੀਆਂ ਮਸ਼ਹੂਰ ਨੇ। ਇੱਕ 1971 ਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ 93,000 ਪਾਕਿਸਤਾਨੀ ਫੌਜ ਜਨਰਲ AK ਨਿਆਜ਼ੀ ਖਾਨ ਨਿਆਜ਼ੀ ਦੀ ਕਮਾਂਡ ਦੇ ਵਿੱਚ ਸਰੰਡਰ ਕਰਦੀ ਹੈ। ਦੂਜਾ ਜਿਹੜਾ ਅਬਦਾਲੀ ਦਾ ਚਾਚਾ ਸੀ, ਸਿਆਲਕੋਟ ਦੇ ਕਿਲੇ ਦੇ ਬਾਹਰ ਸਰਦਾਰ ਚੜ੍ਹ ਸਿੰਘ ਦੀਆਂ ਫੌਜਾਂ ਦੇ ਸਾਹਮਣੇ ਆਪਣੀ ਸਾਰੀ ਸੈਨਾ ਲੈ ਕੇ ਸਰੰਡਰ ਕਰਦਾ ਹੈ, ਅਤੇ ਸਿੱਖਾਂ ਨੇ ਉਹਨਾਂ ਨੂੰ ਕਤਲ ਨਹੀਂ ਕੀਤਾ,
ਉਹਨਾਂ ਦੇ ਕੋਲੋਂ ਹੀ ਟੱਠੇ ਹੋਏ ਪੂਰੇ ਹੋਏ ਦਰਬਾਰ ਸਾਹਿਬ ਦੇ ਸਰੋਵਰ ਨੂੰ ਖਾਲੀ ਕਰਵਾਇਆ। ਇਹ ਇਤਿਹਾਸ ਹੈ। ਅੱਜ ਵੀ ਸਾਨੂੰ ਉਸਨੂੰ ਯਾਦ ਤਾਂ ਰੱਖਣਾ ਹੈ, ਸਾਡੇ ਇਤਿਹਾਸ ਦਾ ਪਾਠ ਹੈ, ਕਾਲਾ ਦੌਰ ਹੈ, ਪਰ ਕੁਛ ਅੱਗਾਂ ਦਾ ਸੋਚਣਾ ਹੈ, ਆਪਣੀ ਕੌਮ ਨੂੰ ਅੱਗੇ ਕਿਵੇਂ ਲਿਜਾਣਾ ਹੈ, ਆਪਣੀ ਭਵਿੱਖ 'ਚ ਪਨੀਰੀਆਂ ਨੂੰ ਕਿਵੇਂ ਵਧਾਉਣਾ ਹੈ, ਇਸ 'ਤੇ ਵੀ ਸਾਨੂੰ ਜ਼ੋਰ ਦੇਣ ਦੀ ਲੋੜ ਹੈ, ਇਸ 'ਤੇ ਵੀ ਸੋਚਣ ਦੀ ਲੋੜ ਹੈ। ਕਿਉਂਕਿ ਜਿੱਥੇ ਸਰਕਾਰਾਂ ਨੇ ਗਲਤੀਆਂ ਕੀਤੀਆਂ ਨੇ, ਉੱਥੇ ਸਾਡੇ ਆਕਾਵਾਂ ਨੇ ਜਿਹੜੇ ਕਿ 15-15 ਸਾਲ ਜਿਨ੍ਹਾਂ ਨੇ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਹਕੂਮਤ ਮਾਣੀ, ਉਹਨਾਂ ਨੇ ਉਸ ਤੋਂ ਵੱਧ ਗਲਤੀਆਂ ਕੀਤੀਆਂ ਨੇ। ਆਓ ਅੱਜ ਦੀ ਵਿਚਾਰ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਫਤਿਹ ਦੀ ਸਾਂਝ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹੋਏ। ਹਾਂ, ਜੇ ਕਿਸੇ ਨੂੰ ਇਹਨਾਂ ਗੱਲਾਂ 'ਚ ਇਤਰਾਜ਼ ਹੋਵੇ, ਮੇਰੇ ਨਾਲ ਗੱਲ ਕਰਨੀ ਚਾਹੇ, ਤਾਂ ਫੇਸਬੁੱਕ 'ਤੇ ਵੀ, ਮੇਰੇ ਫੋਨ 'ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਪਾਵਨ ਅਸਥਾਨ ਔਰ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋ ਗੁਰਮੁਖ ਪਿਆਰਿਓ ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਾਵਨ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ, ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ। ਰੋਜ਼ ਦੀ ਮਰਿਆਦਾ ਮੁਤਾਬਕ ਸਮਾਂ ਹੋਇਆ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ, ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਦਾ। ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 690 ਦੇ ਉੱਪਰ ਸੁਸ਼ੋਭਿਤ ਹੈ। ਆਓ ਸ਼ਬਦ ਦੀ ਵਿਚਾਰ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜੀਏ। ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਉਹਨਾਂ ਦੀ ਮੁਬਾਰਕ ਰਸਨਾ ਦੇ ਵਿੱਚੋਂ ਹੀ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਨਾਜ਼ਲ ਹੋਇਆ ਹੈ, ਸਾਡੇ ਸਾਰਿਆਂ 'ਤੇ ਕਿਰਪਾ ਰੱਖਣ। ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਜੁੜੀਏ। ਗਰੀਬ ਨਿਵਾਸ ਪਾਵਨ ਪਵਿੱਤਰ ਹੁਕਮ ਰਾਹੀਂ ਕੀ ਸੇਧ ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਔਰ ਹਾਜ਼ਰੀ ਗੁਰੂ ਚਰਨਾਂ ਸਾਰਿਆਂ ਦੀ ਪ੍ਰਵਾਨ ਹੋਵੇ। ਸਾਰੇ ਪ੍ਰੇਮ ਨਾਲ ਉਚਾਰਨ ਕਰੋ, ਆਖੋ ਜੀ ਸਤਨਾਮ ਸ੍ਰੀ

ਅੱਜ ਦਾ ਪਾਵਨ ਹੁਕਮ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਹੈਡਿੰਗ ਜੋ ਹੈ, ਸਿਰਲੇਖ ਜੋ ਹੈ, ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ। ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗਾਂ ਦੇ ਵਿੱਚੋਂ ਇੱਕ ਰਾਗ ਤਰਤੀਬ ਮੁਤਾਬਕ ਜਿਹਦਾ ਦਸਵਾਂ ਨੰਬਰ ਬਣਦਾ। ਛੰਤ ਪੰਜਾਬੀ ਸਾਹਿਤ, ਖਾਸ ਕਰਕੇ ਗੁਰਮਤਿ ਸਾਹਿਤ ਦਾ ਇੱਕ ਕਾਵਿ ਰੂਪ ਹੈ। ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਇਹ ਛੰਤਾਂ ਦਾ ਬਹੁਤ ਗੂੜਾ ਸੰਬੰਧ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਛੰਤ ਉਚਾਰਨ ਕੀਤੇ ਨੇ। ਬਾਣੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਉਹਨਾਂ ਦਾ ਆਪਾਂ ਦਰਸ਼ਨ ਕਰਦੇ ਹਾਂ। ਮਹੱਲਾ ਚੌਥਾ, ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜੋ ਹੈ, ਚੌਥੇ ਪਾਤਸ਼ਾਹ, ਚੌਥੇ ਗੁਰਦੇਵ, ਸੋਢੀ ਸੁਲਤਾਨ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਇਆ ਘਰ ਪਹਿਲਾਂ। ਇਹਦਾ ਸੰਬੰਧ ਸੰਗੀਤ ਨਾਲ ਹੈ, ਰਾਗੀ ਸਾਹਿਬਾਨਾਂ ਨਾਲ ਹੈ, ਖਾਸ ਕਰਕੇ ਤਬਲਾ ਵਾਦਕ ਦੇ ਨਾਲ ਇਹਦਾ ਸੰਬੰਧ ਹੈ। ਇਹ ਹਦਾਇਤ ਹੈ ਮਹਾਰਾਜ ਦੀ, ਇਹਨਾਂ ਚੀਜ਼ਾਂ ਦਾ ਅਸਾਂ ਧਿਆਨ ਰੱਖਣਾ। ਜਦੋਂ ਬਾਣੀ ਦਾ ਗਾਇਨ ਕਰਨਾ, ਉਦੋਂ ਰਾਗ ਦਾ ਵੀ ਧਿਆਨ ਰੱਖਣਾ, ਘਰ ਦਾ ਵੀ ਧਿਆਨ ਰੱਖਣਾ। ਅੱਗੇ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਪਰਮੇਸ਼ਰ ਇੱਕ ਹੈ, ਸਦੀਵੀ ਹੋਂਦ ਵਾਲਾ, ਉਹ ਸਦੀਵੀ ਸੱਚ ਹੈ ਜਿਹਦੇ ਬਾਰੇ ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਸ ਸੱਚ ਦੀ ਸਮਝ, ਉਸ ਸੱਚ ਦਾ ਗਿਆਨ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ

ਪੰਜ ਬੰਦ ਨੇ ਇਹਦੇ, ਲੰਮੇਰਾ ਹੁਕਮ ਹੈ। ਗੁਰੂ ਕਿਰਪਾ ਕਰਨ ਆਪਾਂ ਸੀਮਤ ਸਮੇਂ ਦੇ ਅੰਦਰ ਇਹਨੂੰ ਵਾਚਣਾ ਹੈਗਾ। ਸਤਿਗੁਰੂ ਸ਼ੁਰੂਆਤ ਵਿੱਚ ਵਚਨ ਕਰਦੇ ਨੇ, ਕਹਿਣ ਲੱਗੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ। ਨਾਮ ਜਪਣ ਦਾ ਜ਼ਿਕਰ ਬਾਣੀ ਚ ਵਾਰ ਵਾਰ ਆਇਆ, ਅਨੇਕਾਂ ਵਾਰ ਆਇਆ। ਜੇ ਆਉਂ ਕਹਿ ਦਿਆਂ ਵੀ ਸਭ ਤੋਂ ਵੱਧ ਵਾਰ ਜੇ ਕੋਈ ਜ਼ਿਕਰ ਹੈ ਤਾਂ ਨਾਮ ਜਪਣ ਦਾ ਜ਼ਿਕਰ ਹੈ। ਨਾਮ ਜਪੋ ਭਾਈ, ਨਾਮ ਜਪਣਾ ਕਿਹਦਾ, ਇਹ ਵੀ ਹੈ। ਨਾਮ ਜਪਣਾ ਕਿਵੇਂ ਹੈ, ਇਹ ਵੀ ਹੈ। ਨਾਮ ਜਪਣਾ ਕਿਉਂ ਹੈ, ਇਹ ਵੀ ਬਹੁਤ ਸਾਰੇ ਇਸ਼ਾਰੇ ਨੇ। ਪਰ ਮਹਾਰਾਜ ਕਹਿੰਦੇ ਹਰ ਜੀਓ ਕਿਰਪਾ ਕਰੇ, ਜੇ ਹਰੀ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ, ਤਾਂ ਨਾਮ ਧਿਆਇਆ ਜਾ ਸਕਦਾ। ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਗੁਰੂ ਹਰੀ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਵੈਸੇ ਤਾਂ ਗੁਰੂ ਦੀ ਕਿਰਪਾ ਹੀ ਵਾਪਰ ਰਹੀ ਹੈ, ਹਰੀ ਦੀ ਕਿਰਪਾ ਹੀ ਵਾਪਰ ਰਹੀ ਹੈ, ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਬੜੇ ਸੌਖੇ ਬਚਨ ਨੇ ਤੁਹਾਨੂੰ ਸਾਰਿਆਂ ਨੂੰ, ਉਹ ਕੰਠ ਵੀ ਨੇ, ਆਪਾਂ ਰੋਜ਼ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ, ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ। ਸਾਰੀ ਕਿਰਪਾ ਹੀ ਵਾਪਰ ਰਹੀ ਹੈ, ਉਹਦੀ ਕਿਰਪਾ ਨਾਲ ਹੀ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਕਿਰਪਾ ਤੋਂ ਬਿਨਾਂ ਥੋੜੋ, ਕਿਰਪਾ ਨਾਲ ਹੀ ਸਾਨੂੰ ਮਾਤਾ ਪਿਤਾ ਮਿਲੇ ਨੇ, ਕਿਰਪਾ ਨਾਲ ਹੀ ਸਭ ਕੁਝ ਹੁੰਦਾ। ਇਸ ਕਰਕੇ ਜਿਹੜਾ ਨਾਮ ਜਪਣਾ ਸਾਡੇ ਜੀਵਨ ਦਾ ਮੁੱਖ ਪਰਪਜ ਹੈ, ਜੀਵਨ ਦਾ ਮੇਨ ਜਿਹੜਾ ਪਰਪਜ ਹੈ ਉਹ ਨਾਮ ਜਪਣਾ। ਕਿਉਂਕਿ ਬਾਣੀ ਦੇ ਵਿੱਚ ਇਸ਼ਾਰੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਇਹ ਵੀ ਕਹਿਤਾ ਲੱਗਾ ਕਿ ਤੁਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਕਹਿੰਦੇ ਉਸ ਨੂੰ ਭਜਣਾ, ਸੈਂਕੜੇ ਵਾਰੇ ਬਚਨ ਨੇ, ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਆਹੀ ਤੇਰਾ ਸਮਾਂ ਹੈ, ਇਹੀ ਤੇਰੀ ਵਾਰੀ ਹੈ ਨਾਮ ਜਪਣ ਦੀ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਇਹਨੂੰ ਸੰਭਾਲ, ਸੁਚੇਤ ਹੋ, ਅਲਰਟ ਹੋ, ਸਾਵਧਾਨ ਹੋ, ਕਿਉਂਕਿ ਜੇ ਹੁਣ ਭਜੇਗਾ ਉਹਨੂੰ, ਸਿਮਰੇਗਾ ਤੇ ਤੇਰਾ ਜੀਵਨ ਲੇਖੇ ਚ ਪਏਗਾ, ਤੇ ਤੇਰਾ ਆਵਾਗਾਉਣ ਕੱਟਿਆ ਜਾਏਗਾ, ਤੇਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਹੋ ਜਾਏਗੀ। ਜਿਹੜਾ ਇੱਕ ਲੰਮਾ ਚੱਕਰ ਹੈ ਉਹਦੇ ਚੋਂ ਤੈਨੂੰ ਤੂੰ ਬਾਹਰ ਨਿਕਲ ਜਾਏਗਾ, ਉਹ ਨਾਮ ਜਪਣ ਨਾਲੇ ਹੋਵੇਗਾ। ਮਹਾਰਾਜ ਨੇ ਤਾਂ ਬੜੇ ਇਸ਼ਾਰਿਆਂ ਦੇ ਨਾਲ ਸਮਝਾਇਆ ਵੀ ਅਬ ਨਾ ਭਜਸ, ਭਜਸ ਕਬ ਭਾਈ, ਆਵਾ ਅੰਤ ਨਾ ਭਜਿਆ ਜਾਈ, ਆਹੀ ਤਾਂ ਮੌਕਾ ਹੈ, ਆਹੀ ਤਾਂ ਤੇਰਾ ਸਮਾਂ ਨਾਮ ਤੇ ਆਉਣ ਦਾ। ਇੱਥੋਂ ਤੱਕ ਮਹਾਰਾਜ ਜੀ ਨੇ ਤਾਂ ਇਹ ਵੀ ਆਖਿਆ, ਗੁਰੂ ਤੇਗ ਬਹਾਦਰ ਜੀ ਦੇ ਵਚਨ ਪੜ੍ਹਦੇ ਹਾਂ ਆਪਾਂ, ਸਤ ਨਾਮ ਜਪਣਾ ਉਹਦੇ ਗੁਣ ਗਾਉਣੇ ਸਾਰੇ ਸਮਾਨਾਰਥ ਸ਼ਬਦ ਨੇ। ਜੇ ਪਰਮਾਤਮਾ ਦਾ ਨਾਮ ਨਾ ਜਪਿਆ, ਜੇ ਮਾਲਕ ਦੇ ਗੁਣ ਨਾ ਗਾਏ ਤੇ ਜੀਵਨ ਕਿਸੇ ਲੇਖੇ ਵਿੱਚ ਵੀ ਨਹੀਂ ਹੈ। ਆਪਾਂ ਪੜ੍ਹਦੇ ਹਾਂ ਨਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਨਾਮ ਜਪਣਾ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਇਹ ਸਾਰੇ ਸਮਾਨਾਰਥ ਸ਼ਬਦ ਨੇ। ਇੱਕ ਹੋਰ ਬੜਾ ਪਿਆਰਾ ਵਚਨ ਆਉਂਦਾ ਬਾਣੀ ਦੇ ਵਿੱਚ, ਭਗਤ ਰਵਿਦਾਸ ਸਾਹਿਬ ਜੀ ਨੇ ਇੰਨਾ ਸੁੰਦਰ

0: ਦਾ ਤਾਂ ਆ ਵਚਨ ਗੁਰੂ ਸਾਹਿਬ ਨਾ ਕਰਦੇ ਹਰ ਜੀਓ ਕਿਰਪਾ ਕਰੇ, ਹਰੀ ਕਿਰਪਾ ਕਰੇ ਤਾਂ ਨਾਮ ਤੇ ਆਇਆ ਜਾ ਸਕਦਾ। ਨਹੀਂ ਤਾਂ ਨਾ ਮਨੁੱਖ ਕਰਮ ਕਾਂਡਾਂ ਵਿੱਚ, ਫੋਕੀਆਂ ਰੀਤੀਆਂ ਰਸਮਾਂ ਦੇ ਵਿੱਚ, ਕੂੜ ਕਿਰਿਆਵਾਂ ਦੇ ਵਿੱਚ ਉਲਝਿਆ ਰਹਿੰਦਾ। ਇਸ ਕਰਕੇ ਸੰਖੇਪ ਦੇ ਵਿੱਚ ਸਤਿਗੁਰੂ ਕਹਿੰਦੇ, ਜੇ ਸੱਚਾ ਹਰੀ ਪ੍ਰਭੂ ਪਰਮਾਤਮਾ ਜੀਵ ਤੇ ਕਿਰਪਾ ਕਰੇ ਤਾਂ ਹੀ ਉਹ ਸੱਚੇ ਪਰਮਾਤਮਾ ਦਾ ਨਾਮ ਤੇ ਆਇਆ ਜਾ ਸਕਦਾ ਹੈ।
1: ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
0: ਦੇਖੋ ਸਤਿਗੁਰੂ ਜੀ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਬਹੁਤ ਵੱਡੀ ਲੋੜ ਹੈ। ਸਤਿਗੁਰੂ ਨੇ ਗਿਆਨ ਦੇਣਾ, ਸਤਿਗੁਰੂ ਨੇ ਸੋਝੀ ਦੇਣੀ ਹੈ, ਸਤਿਗੁਰੂ ਨੇ ਮਨੁੱਖ ਦੀਆਂ ਅੱਖਾਂ ਦੇ ਅੱਗੇ ਆਏ ਹੋਏ ਕਈ ਤਰ੍ਹਾਂ ਦੇ ਭਰਮ ਦੇ ਜਾਲਿਆਂ ਨੂੰ ਨਾਸ਼ ਕਰਨਾ ਤੇ ਗੁਰੂ ਨੇ ਹੀ ਇਹ ਸਮਝਾਉਣਾ। ਜਦੋਂ ਮਨੁੱਖ ਨੂੰ ਸੱਚੇ ਗੁਰੂ ਦਾ ਮਿਲਾਪ ਹਾਸਲ ਹੁੰਦਾ, ਸਤਿਗੁਰ ਮਿਲੈ ਸੁਭਾਏ, ਫਿਰ ਮਹਾਰਾਜ ਕਹਿੰਦੇ ਸਹਿਜ ਗੁਣ ਗਾਈਆ ਜੀ, ਉਹ ਮਨੁੱਖ ਦੇ ਅੰਦਰ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਉਹ ਪਰਮਾਤਮਾ ਦੇ ਗੁਣ ਗਾਉਂਦਾ। ਸਹਿਜ ਬਹੁਤ ਉੱਚਤਮ ਅਵਸਥਾ ਹੈ, ਬਹੁਤ ਸ੍ਰੇਸ਼ਠ ਅਵਸਥਾ ਹੈ। ਅੱਜ ਦੇ ਹੁਕਮਨਾਮੇ ਦੇ ਵਿੱਚ 5 ਵਾਰੀ ਸਹਿਜ ਸ਼ਬਦ ਆਇਆ, ਤੁਸੀਂ ਧਿਆਨ ਨਾਲ ਸੁਣਿਓ। ਬਾਣੀ ਦੇ ਵਿੱਚ ਸਹਿਜ ਬਾਰੇ ਬਹੁਤ ਸਾਰੇ ਬਚਨ ਕੀਤੇ ਨੇ। ਸਹਿਜ ਜੀਵਨ ਦੇ ਵਿੱਚ ਪੈਦਾ ਹੋ ਜਾਏ ਕੋਈ ਛੋਟੀ ਗੱਲ ਨਹੀਂ ਹੈ। ਸਾਨੂੰ ਮਹਾਰਾਜ ਨੇ ਨਾਮ ਜਪਣ ਦਾ ਜ਼ਿਕਰ ਕੀਤਾ, ਉਹ ਵੀ ਸਹਿਜ ਵਿੱਚ, ਤੇ ਹਰ ਕਾ ਬਿਲੋਬ ਨਾ ਬਿਲੋਬ ਹੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਬਹੁਤ ਵੱਡੇ ਇਸ਼ਾਰੇ ਕੀਤੇ ਨੇ। ਸਤਿਗੁਰੂ ਕਹਿਣ ਲੱਗੇ, ਜਦੋਂ ਸਤਿਗੁਰੂ ਮਨੁੱਖ ਨੂੰ ਮਿਲਦਾ ਜਾਂ ਮਨੁੱਖ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਤਾਂ ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਫਿਰ ਉਹ ਗੁਣ ਗਾਉਂਦਾ।

0: ਗੁਰਮੁਖ ਪਿਆਰਿਓ ਜਿਹੜਾ ਸਹਿਜ ਹੈ ਨਾ, ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ, ਇੱਥੇ ਅਹੰਕਾਰ ਨਹੀਂ ਹੈ, ਇੱਥੇ ਹਉਮੈ ਨਹੀਂ ਹੈ, ਇੱਥੇ ਮਾਇਆ ਦਾ ਪ੍ਰਭਾਵ ਵੀ ਨਹੀਂ ਹੈ। ਸਾਰੀਆਂ ਚੀਜ਼ਾਂ ਅਹੰਕਾਰ ਹਉਮੈ ਤਜੈ ਮਾਇਆ। ਤੇ ਫਿਰ ਮਹਾਰਾਜ ਕਹਿੰਦੇ ਸਹਿਜ ਨਾਮ ਸਮਾਵੇ, ਉਹਦੇ ਜੀਵਨ ਦੇ ਵਿੱਚ ਸਹਿਜ ਆਉਂਦਾ, ਸਹਿਜ ਦੇ ਵਿੱਚ ਗੁਣ ਗਾ ਕੇ ਅਖੀਰ ਉਹ ਨਾਮ ਦੇ ਵਿੱਚ ਸਮਾ ਜਾਂਦਾ, ਨਾਮ ਦਾ ਰੂਪ ਹੋ ਜਾਂਦਾ ਹੈ।
1: ਆਪ ਕਰਤਾ ਕਰੇ ਸੋਈ, ਆਪ ਦੇਤਾ ਪਾਈਐ।
0: ਪਰ ਸਾਰੀ ਖੇਡ ਤਾਂ ਵਾਪਰੇਗੀ ਜੇ ਪਰਮਾਤਮਾ ਕਿਰਪਾ ਕਰੇ। ਆਪ ਕਰਤਾ ਕਰੇ ਸੋਈ, ਉਹੀ ਕਰਨ ਵਾਲਾ, ਆਪ ਦੇ, ਜੇ ਆਪ ਇਸ ਤਰ੍ਹਾਂ ਦੀ ਕਿਰਪਾ ਕਰਦਾ, ਇਸ ਤਰ੍ਹਾਂ ਦੀ ਦਾਤ ਦਿੰਦਾ, ਤਾਂ ਹੀ ਮਨੁੱਖ ਨੂੰ ਇਹ ਚੀਜ਼ ਦੀ ਪ੍ਰਾਪਤੀ ਹੁੰਦੀ ਹੈ।
1: ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
0: ਇੱਕ ਵਾਰ ਫੇਰ ਮਹਾਰਾਜ ਪਹਿਲੇ ਬੰਦ ਦੀ ਅਖੀਰਲੀ ਪੰਕਤੀ ਦੇ ਵਿੱਚ ਇਹ ਗੱਲ ਚੇਤੇ ਕਰਵਾ ਰਹੇ ਨੇ, ਦ੍ਰਿੜ ਕਰਵਾ ਰਹੇ ਨੇ, ਭਾਈ ਜੇ ਹਰੀ ਕਿਰਪਾ ਕਰੇ ਤਾਂ ਪਰਮਾਤਮਾ ਦਾ ਨਾਮ ਧਿਆਇਆ ਜਾ ਸਕਦਾ। ਗੁਰਮੁਖ ਪਿਆਰਿਓ, ਆਪਾਂ ਕਿਰਪਾ ਲੈਣੀ ਹੈ ਗੁਰੂ ਦੀ, ਅਰਦਾਸ ਕਰਨੀ ਹੈ ਮਹਾਰਾਜ।

ਹਾਂ ਤਿਸ ਸੇਵੀ ਪ੍ਰੋਨਾਉਨ ਹੈ ਉਸ ਪਰਮਾਤਮਾ ਨੂੰ ਸੇਵਦਾ ਸਿਮਰਾਂ ਦਿਨ ਰਾਤ ਕਦੇ ਵੀ ਉਹਨੂੰ ਨਾ ਵਿਸਾਰਾਂ ਕਦੇ ਵੀ ਉਹ ਮੈਨੂੰ ਨਾ ਵਿਸਰੇ ਇਸ ਅਵਸਥਾ ਤੇ ਆ ਕੇ ਮਨੁੱਖ ਅਰਦਾਸ ਪਤਾ ਕੀ ਕਰਦਾ

0: ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸ ਕਦੇ ਵੀ ਉਹਨੂੰ ਨਾ ਵਿਸਾਰਾ ਕਦੇ ਵੀ ਉਹ ਮੈਨੂੰ ਨਾ ਵਿਸਰੇ ਜੀ
1: ਕਦੇ ਨਾ ਵਿਸਾਰੀ ਆਨ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ
0: ਮੈਂ ਉਸ ਨੂੰ ਕਦੇ ਵੀ ਨਾ ਵਿਸਾਰਾ ਦਿਨ ਰਾਤ ਸੰਭਾਰੀ ਦਾ ਮਤਲਬ ਹਿਰਦੇ ਵਿੱਚ ਸੰਭਾਲ ਕੇ ਰੱਖਾਂ ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਲਵਾਂ ਇੱਥੇ ਜਾ ਸ਼ਬਦ ਹੈ ਇੱਥੇ ਉੱਪਰ ਬਿੰਦਾ ਨਹੀਂ ਉਚਾਰਨਾ ਕਈ ਵਾਰੀ ਅਸੀਂ ਉਹ ਸੁਭਾਅ ਬਣ ਜਾਂਦਾ ਹਨ ਇਹ ਜਾ ਪ੍ਰੋਨਾਉਨ ਹੈ ਨਾਮ ਲਈ ਤਾਂ ਜੀਵਾਂ ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਲੈਂਦਾ ਤਾਂ ਹੀ ਅਸਲੀ ਅਰਥਾਂ ਦੇ ਵਿੱਚ ਆਤਮਕ ਤੌਰ ਤੇ ਮੈਂ

ਭਾਵ ਹੈ ਕੰਨਾਂ ਨਾਲ। ਇਹ ਤਾਂ ਮਹਾਰਾਜ ਨੇ ਸਾਨੂੰ ਬਾਣੀ ਚ ਬਹੁਤ ਵਾਰ ਹਦਾਇਤਾਂ ਕੀਤੀਆਂ ਨੇ। ਨਿਤਨੇਮ ਦੇ ਅੰਦਰ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ, ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੋ ਪਠਾਏ। ਆਪਾਂ ਇਹ ਵੀ ਪੜ੍ਹਦੇ ਹਾਂ ਬਈ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਇਹ ਮਨ ਤਦੋਂ ਹੀ ਤ੍ਰਿਪਤ ਹੋਵੇਗਾ ਜਦੋਂ ਕੰਨਾਂ ਦਾ ਸੁਭਾਅ ਬਣ ਜਾਏਗਾ। ਨਿੰਦਿਆ ਚੁਗਲੀ ਤੋਂ ਉੱਪਰ ਉੱਠ ਖੜਾਂਗੇ, ਕੰਨਾਂ ਦੇ ਨਾਲ ਅਸੀਂ ਉਸ ਪਰਮਾਤਮਾ ਦੀ ਸਿਰਸਲਾ, ਉਸ ਪ੍ਰਭੂ ਦਾ ਗੁਣਗਾਣ, ਉਸ ਪ੍ਰਭੂ ਦੀ ਵਡਿਆਈ, ਉਹਦੀ ਸਿਰਸਲਾ ਸੁਣਾਂਗੇ, ਤਾਂ ਜਾ ਕੇ ਮਨ ਤ੍ਰਿਪਤ ਹੁੰਦਾ ਤੇ ਨਾਲ ਦੀ ਨਾਲ ਗੁਰਮੁਖ ਅੰਮ੍ਰਿਤ ਪੀਵਾਂ ਉਹ ਅਵਸਥਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਪੀਣ ਨੂੰ ਪ੍ਰਾਪਤ

0: ਉਚਰੈ
1: ਨਦਰ ਕਰੇ। ਜੇ ਪਰਮਾਤਮਾ ਨਦਰ ਕਰੇ, ਪਰਮੇਸ਼ਰ ਵਾਹਿਗੁਰੂ ਨਦਰ ਕਰੇ ਤਾਂ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ। ਇਹ ਗੱਲਾਂ ਦੋਵੇਂ ਓਤ ਪੋਤ ਨੇ। ਸਤਿਗੁਰੂ ਦਾ ਮਿਲਾਪ ਪ੍ਰਭੂ ਕਿਰਪਾ ਨਾਲ ਹੁੰਦਾ, ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਸੋਝੀ ਆਉਂਦੀ ਹੈ। ਤਾਂ ਸਤਿਗੁਰ ਮੇਲੇ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ, ਗੁਰੂ ਸੋਝੀ ਦਿੰਦਾ, ਸਮਝ ਦਿੰਦਾ, ਫਿਰ ਐਸਾ ਮਨੁੱਖ ਵਿਵੇਕ ਬੁੱਧੀ ਦਾ ਮਾਲਕ ਹੋ ਜਾਂਦਾ। ਫਿਰ ਉਹ ਵਿਵੇਕ ਬੁੱਧੀ ਦੇ ਨਾਲ ਹੀ ਦਿਨ ਰਾਤ ਵਿਚਰਦਾ। ਆਪਾਂ ਰੋਜ਼ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਨਾ, ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ। ਉੱਥੇ ਵਿਵੇਕ ਦਾਨ ਦਾ ਖਾਸ ਜ਼ਿਕਰ ਆਉਂਦਾ, ਚੰਗੇ ਤੇ ਮਾੜੇ ਦੀ, ਸੱਚੇ ਤੇ ਕੂੜੇ ਨੇ ਉਹਦੀ ਸਮਝ ਆ ਜਾਏ, ਇਹ ਵੀ ਮੰਗਿਆ ਕਰੋ। ਵਿਵੇਕ ਦੀ ਘਾਟ ਹੈ, ਵਿਵੇਕ ਦਾ ਦੀਵਾ ਸਾਡਾ ਮੈਲਾ ਹੋਇਆ ਪਿਆ, ਸ਼ਾਇਦ ਇਸੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਣ ਵਾਲੀਆਂ ਨੇ ਉਹ ਸਾਡੀ ਸਮਝ ਵਿੱਚ ਵੀ ਨਹੀਂ ਆ ਰਹੀਆਂ। ਜਦੋਂ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ, ਵਿਵੇਕ ਬੁੱਧੀ ਦੇ ਨਾਲ ਮਨੁੱਖ ਫਿਰ ਸੰਸਾਰ ਵਿੱਚ ਵਿਚਰਦਾ ਹੈ।
0: ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ,
1: ਅੰਦਰ ਸੱਚਾ ਨੇਹੋ। ਇੱਕ ਵਾਰ ਫਿਰ ਮਹਾਰਾਜ ਬਚਨ ਕਰਦੇ ਨੇ, ਪੂਰੇ ਸਤਿਗੁਰੂ ਪ੍ਰਤੀ

0: ਗੁਰਮੁਖੋ ਜਿਨ੍ਹਾਂ ਦੀ ਪਰਮਾਤਮਾ ਨਾਲ ਲੈਵਲ ਆ ਗਏ, ਪਰਮੇਸ਼ਰ ਨਾਲ ਲੈਵਲ ਆ ਗਏ, ਔਰ ਮਹਾਰਾਜ ਕਹਿੰਦੇ ਭਾਈ ਆ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ, ਹਾਲਤ ਪਲਤ ਦੋਵਾਂ ਲੋਕਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ।
1: ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
0: ਅਵਸਥਾ ਕੈਸੀ ਹੋ ਗਈ, ਹਰਖ ਖੁਸ਼ੀ, ਸੋਗ ਜਿਹੜਾ ਗਮੀ, ਦੋਨੇ ਓਪੋਜਿਟ ਸ਼ਬਦ ਨੇ, ਦੋਵਾਂ ਤੋਂ ਉੱਪਰ ਉੱਠ ਖੜਦਾ ਉਹ ਹਰਖ ਤੇ ਸ਼ੋਗ ਤੋਂ ਨਿਆਰਾ ਹੋ ਜਾਂਦਾ ਤੇ ਇਹਨਾਂ ਦੋਹਾਂ ਤੇ ਮੁਕਤਾ, ਇਹਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ। ਉਹ ਪਤਾ ਕਿੱਥੇ ਆ ਜਾਂਦਾ? ਜੋ ਪ੍ਰਭ ਕਰੇ ਸੋ ਭਾਵੇ, ਜੋ ਪ੍ਰਭੂ ਕਰ ਰਿਹਾ ਜੇ ਦੁੱਖ ਦੇ ਤਾਂ ਤੁਝੇ ਆਰਾਧੀ ਵਾਲੇ ਬਚਨ ਆਉਂਦੇ ਨੇ। ਫਿਰ ਉਹ ਕਹਿੰਦਾ ਵੀ ਦੁੱਖ ਵੀ ਉਹਦੇ ਭਾਣੇ ਚ ਹੈ, ਸੁੱਖ ਵੀ ਉਹਦੇ ਭਾਣੇ ਚ ਹੈ, ਜੋ ਪ੍ਰਭੂ ਕਰਦਾ ਜੋ ਤਿਸ ਭਾਵ ਹੈ। ਸਾਈ ਭਲੀ ਕਾਰ ਵਾਲੀ ਅਵਸਥਾ ਹੋ ਜਾਂਦੀ ਹੈ।
1: ਸਤ ਸੰਗਤ ਮਿਲੇ ਵੱਡ ਭਾਗ ਤਾ ਹਰ ਰਸ ਆਵੇ ਜੀਓ।
0: ਵੱਡਿਆਂ ਭਾਗਾਂ ਦੇ ਨਾਲ ਹੀ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦੀ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਮਨੁੱਖ ਪਰਮਾਤਮਾ ਦੇ ਨਾਮ ਰਸ ਤੱਕ ਪਹੁੰਚ ਜਾਂਦਾ।

ਇੱਥੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਥੋੜਾ ਤਰੀਕਾ ਬਦਲ ਰਹੇ ਨੇ। ਕਹਿੰਦੇ ਜਿਹੜਾ ਦੂਜਾ ਭਾਅ ਵਿੱਚ ਹੈ, ਦੂਜਾ ਭਾਅ ਬਹੁਤ ਵਾਰ ਜ਼ਿਕਰ ਬਾਣੀ ਚ ਆਉਂਦਾ, ਦੂਜੇ ਭਾਅ ਵਿੱਚ ਜਿਹੜਾ ਮਨੁੱਖ ਫਸ ਗਿਆ ਉਹਦਾ ਪਾਰ ਉਤਾਰਾ ਨਹੀਂ ਹੁੰਦਾ ਕਿਤੇ ਵੀ। ਦੂਜਾ ਭਾਅ ਹੁੰਦਾ ਕਦੋਂ ਹੈ? ਜਦੋਂ ਮਨੁੱਖ ਭਰਮ ਦਾ ਸ਼ਿਕਾਰ ਹੁੰਦਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬੜਾ ਪਿਆਰਾ ਵਚਨ ਹੈ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲਕਸ਼ੀਂਗਾਰ ਬਣਾਇਆ ਕਾਰਜ ਨਾਹੀਂ। ਜਿੰਨੇ ਮਰਜ਼ੀ ਧਾਰਮਿਕ ਤੌਰ ਤੇ ਹੋਸ਼ਿਆਰ ਸ਼ਿੰਗਾਰ ਕਰੀ ਜਾ, ਕੋਈ ਲੇਖੇ ਚ ਨਹੀਂ, ਕੋਈ ਕੰਮ ਨਹੀਂ। ਭਾ ਦੋਏ ਜਦੋਂ ਦੋ ਭਾਅ ਬਣ ਜਾਣ, ਆ ਦੋ ਭਾਅ ਬਣ ਜਾਣ ਜਿਹਨੂੰ ਮਹਾਰਾਜ ਇੱਥੇ ਬਚਨ ਕਰ ਰਹੇ ਨੇ। ਕਹਿੰਦੇ ਦੂਜਾ ਭਾਏ ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਦੂਜਾ ਭਾਏ ਦੁੱਖ ਹੋਏ ਮਨਮੁੱਖ, ਜਿਹੜਾ ਸੀ ਮਨਮੁੱਖ ਦੂਜੇ ਭਾਅ ਵਿੱਚ ਆਉਣ ਕਰਕੇ ਪਰਮਾਤਮਾ ਨੂੰ ਵਿਸਾਰ ਦਿੰਦਾ, ਇੱਕ ਐਸੇ ਟਰੈਕ ਤੇ ਚੜ ਜਾਂਦਾ ਜਿਹਦੇ ਤੋਂ ਬਾਅਦ ਉਹਨੂੰ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ, ਜਮਾਂ ਦੇ ਵਸ ਪੈਣਾ ਪੈਂਦਾ।

ਫਿਰ ਉਹ ਜਿਹੜਾ ਦੂਜੇ ਭਾਅ ਵਿੱਚ ਆ ਗਿਆ ਉਹ ਦਿਨ ਰਾਤ ਹਾਏ ਹਾਏ ਕਰਦਾ ਰਹਿੰਦਾ, ਉਹਦੀ ਜ਼ਿੰਦਗੀ ਚੋਂ ਹਾਏ ਹਾਏ ਨਹੀਂ ਮੁੱਕਦੀ। ਬਸ ਉਹ ਇਸ ਜੀਵਨ ਦੇ ਵਿੱਚ ਵੀ ਹਾਏ ਹਾਏ ਕਰਦਾ, ਅਗਾਂਹ ਜਾਂਦਾ ਉੱਥੇ ਵੀ ਕਹਿਣ ਤੋਂ ਭਾਵ ਉਹ ਹਾਏ ਹਾਏ ਕਰਦਾ। ਮਾਇਆ ਦੁੱਖ ਮੋਹਿਆ ਜੀਓ, ਇਹ ਕਾਰਨ ਪਤਾ ਕੀ ਸੀ? ਮਾਇਆ ਕਰਕੇ ਮੋਹਿਆ ਗਿਆ, ਸੱਚਾ ਨੇਹ ਨਹੀਂ ਲੱਗਾ, ਕੂੜੇ ਨਾਲ ਨੇਹ ਲੱਗ ਗਿਆ। ਜ਼ਿੰਦਗੀ ਹਾਏ ਹਾਏ ਕਰਦਿਆਂ ਦੀ ਗੁਜ਼ਰ ਗਈ, ਜੀਵਨ ਹਾਏ ਹਾਏ ਕਰਦਿਆਂ ਦਾ ਗੁਜ਼ਰ ਗਿਆ, ਰਾਤ ਨੂੰ ਵੀ ਦਿਨੇ ਵੀ ਬਸ ਐਸੇ ਤਰ੍ਹਾਂ ਉਹਦਾ ਸਮਾਂ ਲੰਘ ਜਾਂਦਾ।

ਵਿੱਚ ਆ ਗਿਆ, ਮਾਇਆ ਨੇ ਮੋਹ ਲਿਆ ਤੇ ਹੌਲੀ ਹੌਲੀ ਹਉਮੈ ਦਾ ਸ਼ਿਕਾਰ ਹੋ ਗਿਆ ਤੇ ਅੰਦਰ ਈਗੋ ਪੈਦਾ ਹੋ ਗਈ, ਅਹੰਗ ਪੈਦਾ ਹੋ ਗਿਆ। ਫਿਰ ਉਹ ਹੌਲੀ ਹੌਲੀ ਮੇਰੀ ਮੇਰੀ ਕਰਤ ਵਿਹਾਵੇ ਦਾ ਮਤਲਬ ਹੈ ਸਾਰੀ ਉਮਰ ਆਈ ਲੰਘ ਜਾਂਦੀ ਹੈ। ਬਾਬਾ ਜੀ ਨੇ ਬਾਣੀ ਚ ਆਖਿਆ ਮੇਰੀ ਮੇਰੀ ਕਰਤੇ ਜਨਮ ਗਾਇਓ, ਇੱਕ ਨਹੀਂ ਤਮਾਮ ਲੋਕਾਂ ਦੇ ਨਾਲ ਇਹ ਵਰਤਾਰਾ ਵਾਪਰਿਆ। ਜਿਹੜੇ ਗੁਰੂ ਦੇ ਚਰਨਾਂ ਚ ਆ ਗਏ, ਜਿਹਨਾਂ ਨੇ ਸਤਸੰਗਤ ਕੀਤੀ, ਜਿਹਨਾਂ ਨੂੰ ਗੁਰੂ ਨੇ ਗਿਆਨ ਦਿੱਤਾ, ਉਹ ਮੇਰੀ ਮੇਰੀ ਛੱਡ ਗਏ। ਉਹ ਕਹਿਣ ਲੱਗੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹਨਾਂ ਦੇ ਅੰਦਰ ਤੂੰ ਤੂੰ ਤੇਰੇ ਤੇਰੇ ਦੀ ਭਾਵਨਾ ਹੋ ਗਈ। ਤੇ ਜਦੋਂ ਇਹ ਭਾਵਨਾ ਬਣ ਜਾਏ ਨਾ, ਮਨੁੱਖ ਫਿਰ ਬਹੁਤ ਉੱਚੀਆਂ ਅਵਸਥਾ ਤੇ ਪਹੁੰਚ ਜਾਂਦਾ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਇੱਥੋਂ ਤੱਕ ਬਾਬਾ ਜੀ ਕਹਿੰਦੇ ਭਾਈ ਉਹਦੀ ਅਵਸਥਾ ਬਣ ਜਾਂਦੀ ਹੈ, ਜਿੱਧਰ ਵੀ ਵੇਖਦਾ ਉਹਨੂੰ ਪਰਮਾਤਮਾ ਦਿਸਦਾ। ਪਰ ਇੱਥੇ ਕੀ ਹੈ, ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ, ਮੇਰੀ ਮੇਰੀ ਕਰਦਿਆਂ, ਮੇਰਾ ਮੇਰਾ ਕਰਦਿਆਂ, ਉਹਦੀ ਸਾਰੀ ਉਮਰ ਇਸੇ ਤਰ੍ਹਾਂ

ਸਾਡਾ ਤੇ ਕੁਝ ਵੀ ਨਹੀਂ ਹੈ ਜੇ ਸੱਤ ਜਾਣੀ ਸਾਡਾ ਕੁਝ ਵੀ ਨਹੀਂ ਹੈ ਸਾਡਾ ਕੀ ਹੈ ਸਾਡਾ ਤਾਂ ਸਰੀਰ ਵੀ ਨਹੀਂ ਹੈ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਭਾਈ ਇਹਦੇ ਨਾਲ ਕਹਿੰਦਾ ਜੋ ਪ੍ਰਭ ਦੇ ਜੋ ਪ੍ਰਭੂ ਨੇ ਦਿੱਤਾ ਉਹਨੂੰ ਚੇਤੇ ਨਾ ਪਰਮਾਤਮਾ ਚੇਤੇ ਹੈ ਪਰਮਾਤਮਾ ਦੀਆਂ ਦਾਤਾਂ ਨਾਲ ਨੇਹ ਪਾ ਬੈਠਾ ਇਸੇ ਕਰਕੇ ਅੰਤ ਗਿਆ ਪਛਤਾਵੇ ਆਪਾਂ ਬਾਣੀ ਚੋਂ ਬਚਨ ਪੜ੍ਹਦੇ ਹਾਂ ਬਈ ਇਹ ਸਾਰਾ ਕੁਝ ਜੀਓ ਪਿੰਡ ਇਹ ਸਭ ਕੁਝ ਪਰਮਾਤਮਾ ਦਿੱਤਾ ਹੋਇਆ ਬਹੁਤ ਸਾਰੇ ਬਚਨ ਆਉਂਦੇ ਨੇ ਸੰਖੇਪ ਦੇ ਵਿੱਚ ਕਿਉਂਕਿ ਸ਼ਬਦ ਲਮੇਰਾ ਜੋ ਪ੍ਰਭ ਦੇ ਮਨਮੁੱਖ ਨੂੰ ਉਹ ਪਰਮਾਤਮਾ ਚੇਤੇ ਨਹੀਂ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜਾਂ ਪਦਾਰਥਾਂ ਦੇ ਵਿੱਚ ਫਸ ਕੇ ਦੂਜੇ ਭਾਅ ਦਾ ਸ਼ਿਕਾਰ ਹੋ ਗਿਆ ਜਿਹਦਾ ਰਿਜ਼ਲਟ ਜਿਹਦਾ ਨਤੀਜਾ ਅੰਤ ਨੂੰ ਪਛਤਾਉਣਾ

0: ਨਾਮ ਤੋਂ ਬਿਨਾਂ ਕੁਝ ਵੀ ਸਾਥ ਨਹੀਂ ਜਾਣਾ, ਨਾਮ ਤੋਂ ਬਿਨਾਂ ਨਾ ਕਿਸੇ ਦੇ ਨਾਲ ਕੁਝ ਗਿਆ ਨਾ ਅੱਗੇ ਜਾਵੇਗਾ। ਇੱਥੇ ਤੇ ਜਿਨ੍ਹਾਂ ਨੇ ਮਾਇਆ ਦੇ ਅੰਬਾਰ ਇਕੱਠੇ ਕੀਤੇ, ਬੜੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ, ਬੜੇ ਬੜੇ ਰਾਮ ਗਾਇਓ, ਰਾਵਣ ਗਾਇਓ, ਜਾਕੋ ਬਹੁ ਪਰਿਵਾਰ, ਉਹਨਾਂ ਦਾ ਜ਼ਿਕਰ ਕੀਤਾ, 1 ਲੱਖ ਕੁਝ 1.25 ਲੱਖ ਨਾਤੀ ਵਰਗੇ ਉਦਾਹਰਨਾਂ ਦਿੱਤੀਆਂ। ਨਾਮ ਤੋਂ ਬਿਨਾਂ ਕੁਝ ਸਾਥ ਨਹੀਂ ਜਾਂਦਾ, ਕਿਉਂਕਿ ਸਤਿਗੁਰੂ ਤੇ ਵੀ ਕਹਿੰਦੇ, ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਨਾਮ ਤੋਂ ਬਿਨਾਂ ਕੋਈ ਸਾਥ ਨਹੀਂ ਜਾਂਦਾ, ਜਿਹਨੂੰ ਮੇਰੀ ਮੇਰੀ ਕਰਦਾ ਸੀ, ਪੁੱਤਰ ਮੇਰਾ, ਕਲੱਤਰ ਇਸਤਰੀ ਮੇਰੀ, ਧਨ ਮੇਰਾ, ਇਹ ਧੋਖਾ ਸੀਗਾ। ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਧੋਖਾ ਹੋ ਗਿਆ। ਜਿਨ੍ਹਾਂ ਦੀ ਖਾਤਰ ਇਹਨੇ ਜ਼ਿੰਦਗੀ ਦਾਤੇ ਲਾਤੀ, ਮੇਰੀ ਮੇਰੀ ਕਰਦਾ ਰਿਹਾ, ਅੰਤ ਨੂੰ ਉਹ ਹੋਏ ਨਹੀਂ ਇਹਦੇ, ਉਹ ਸਾਰਾ ਕੁਛ ਛੱਡ ਕੇ ਜਾਣਾ ਪਿਆ। ਹਾਂਜੀ,
1: ਦੂਜਾ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
0: ਜਿਹੜਾ ਮਨਮੁਖ ਹੈ ਦੂਜੇ ਭਾਅ ਦਾ ਸ਼ਿਕਾਰ ਹੁੰਦਾ, ਇਸੇ ਕਰਕੇ ਮਨਮੁਖ ਦੁਖੀ ਹੈ। ਗੁਰਮੁਖ ਪਿਆਰਿਓ, ਮਨਮੁਖ ਬਾਰੇ ਤਾਂ ਸਤਿਗੁਰੂ ਕਹਿੰਦੇ ਮਨਮੁਖ ਦਾ ਜੀਵਨ ਸਾਰਾ ਦੁੱਖਾਂ ਦੇ ਵਿੱਚ ਲੰਘ ਜਾਂਦਾ, ਇੱਥੇ ਵੀ ਤੇ ਇਹ ਵੀ ਕਿਹਾ ਵੀ ਇਹੋ ਜਿਹਾ ਕੰਮ ਕਰਦਾ ਨਰਕਾਂ ਦਾ ਭਾਗੀਦਾਰ ਹੋ ਜਾਂਦਾ। ਇੱਥੋਂ ਤੱਕ ਵੀ ਜਿੰਨੇ ਨਰਕ ਨੇ ਉਹ ਸਾਰੇ ਬਣੇ ਹੀ ਮਨਮੁਖ ਲਈ ਨੇ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨ ਮਾਸਾ ਹੈ। ਮਨਮੁਖ ਨਹੀਂ ਆਪਾਂ ਬਣਨਾ, ਗੁਰਮੁਖ ਬਣਨਾ। ਗੁਰਮੁਖ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਪਰ ਚੱਲਣਾ, ਗੁਰੂ ਵੱਲ ਮੁਖ ਕਰਕੇ ਚੱਲਣਾ, ਜੋ ਗੁਰੂ ਉਪਦੇਸ਼ ਕਰਦਾ ਉਹ ਤੇ ਪਹਿਰਾ ਦੇਣਾ। ਤੇ ਜਿਹੜਾ ਮਨਮੁਖ ਹੈ ਉਹ ਜ਼ਮਾਂ ਦੇ ਵਸ ਵੀ ਪੈਂਦਾ, ਦੂਜੇ ਭਾਅ ਦਾ ਸ਼ਿਕਾਰ ਹੋ ਕੇ

ਸਤਿਗੁਰੂ ਇੱਥੇ ਅਰਦਾਸ ਕਰਨ ਦੀ ਇੱਕ ਜਾਂਚ ਵੀ ਸਿਖਾ ਰਹੇ ਨੇ, ਕਰ ਕਿਰਪਾ ਲੇ ਹੋ ਮਿਲਾਏ। ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ ਵੀ ਕਿਰਪਾ ਕਰੋ ਜੀ, ਮਿਲਾ ਲਓ ਮਹਿਲ ਹਰ ਪਾਇਆ ਜੀ। ਜਿਨ੍ਹਾਂ ਨੇ ਅਰਦਾਸ ਕੀਤੀ ਉਹਨਾਂ ਨੂੰ ਉਹ ਪ੍ਰਾਪਤੀ ਵੀ ਹੋ ਗਈ। ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਜਦੋਂ ਆਪਾਂ ਇਹ ਬੇਨਤੀ ਕਰਾਂਗੇ ਸਤਿਗੁਰੂ ਆਇਓ ਸ਼ਰਨ ਤੁਹਾਰੀ, ਜਦੋਂ ਆਪਾਂ ਕਹਾਂ ਹਾਂ ਆਇਆ ਦੂਰੋਂ ਚੱਲ ਕੇ, ਇੱਦਾਂ ਦੇ ਬਚਨ ਮਹਾਰਾਜ ਨੇ ਕਰਕੇ ਸਮਝਾਇਆ ਤਾਂ

ਅਖੀਰ ਦੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਕਰ ਕਿਰਪਾ ਲੈ ਹੋ ਮਿਲਾਏ, ਕਿਰਪਾ ਦੇ ਪਾਤਰ ਬਣਨਾ, ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਵੇਗਾ, ਕਿਰਪਾ ਤੋਂ ਬਿਨਾਂ ਕੋਈ ਵੀ ਖੇਡ ਨਹੀਂ ਵਾਪਰੇਗੀ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ, ਕਿਰਪਾ ਹੀ ਹੈ ਵੀ ਸਾਨੂੰ ਸੋਝੀ ਦਿੱਤੀ ਹੈ, ਅੰਮ੍ਰਿਤ ਵੇਲਾ ਸੰਭਾਲੀਏ, ਸਵਾਸ ਸਵਾਸ ਨਾਮ ਜਪੀਏ, ਗੁਰੂ ਸਾਹਿਬ ਜੀ ਦੇ ਵਚਨਾਂ ਤੇ ਪਹਿਰਾ ਦੇਈਏ। ਜਦੋਂ ਗੁਰੂ ਦੇ ਚਰਨਾਂ ਚ ਆਪਾਂ ਅਰਦਾਸ ਕਰਾਂਗੇ ਤਾਂ ਕਿਰਪਾ ਦੇ ਪਾਤਰ ਬਣਾਂਗੇ। ਜਦੋਂ ਪਰਮਾਤਮਾ ਦੀ ਕਿਰਪਾ ਵਾਪਰੇਗੀ, ਪਰਮੇਸ਼ਰ ਦੀ ਕਿਰਪਾ ਹੋਗੀ, ਕਿਰਪਾ ਦੇ ਪਾਤਰ ਬਣਗੇ, ਫਿਰ ਸਾਰੀਆਂ ਉਹ ਖੇਡਾਂ ਵਾਪਰ ਜਾਂਦੀਆਂ ਨੇ। ਔਰ ਜਿਹਦਾ ਜ਼ਿਕਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਈ ਢੰਗਾਂ ਤਰੀਕਿਆਂ ਦੇ ਨਾਲ ਕੀਤਾ, ਇਹ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ, ਲਮੇਰਾ ਹੁਕਮਨਾਮਾ ਸਾਹਿਬ ਸੀ। ਸ਼ਾਂਤ ਰੂਪ ਦੇ ਵਿੱਚ ਸੀ, ਆਪਾਂ ਸਿਰਫ ਸ਼ਬਦੀ ਅਰਥ ਕੀਤੇ ਨੇ, ਸੰਖੇਪ ਦੇ ਵਿੱਚ ਬਾਚਿਆ। ਇੱਥੋਂ ਦੀ ਮਰਿਆਦਾ ਹੈ, ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਆਓ ਰਹਿੰਦੇ ਸਮੇਂ ਦੇ ਵਿੱਚ ਆਪਾਂ ਉਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਔਰ ਇਹ ਲੜੀਵਾਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਸਾਰੇ ਆਖੋ ਜੀ ਸਤਨਾਮ ਸ੍ਰੀ

0: ਗੁਰਮੁਖ ਪਿਆਰਿਓ ਡੱਖਣੇ ਮਹੱਲਾ ਪੰਜਵਾਂ। ਵੈਸੇ ਇਹ ਵਾਰ ਹੈ ਜਿਹੜੀਆਂ ਸਾਡੀਆਂ ਵਾਈ ਵਾਰਾਂ ਨੇ ਉਹਨਾਂ ਦੇ ਵਿੱਚੋਂ ਇੱਕ ਮਾਰੂਕੀ ਵਾਰ ਹੈ, ਇਹ ਵੱਖਰੀ ਗੱਲ ਹੈ। 9-12 ਦੀਆਂ ਧੁਨਾਂ ਨੇ ਇਹ ਜਿਹੜੀ ਵਾਰ ਹੈ। ਇਹਦਾ ਕੱਲ ਆਪ ਜੀ ਨੇ ਵਿਦਵਾਨ ਸੱਜਣਾ ਪਾਸੋਂ ਸਰਵਣ ਕੀਤਾ ਹੋਣਾ, ਮਾਰੂ ਵਾਰ ਮਹੱਲਾ ਪੰਜਵਾਂ ਡੱਖਣੇ। ਇਹ ਡੱਖਣੇ ਦਾ ਮਤਲਬ ਜਿਹੜਾ ਦੱਖਣ ਦੇ ਵਿੱਚ ਉਚਾਰਿਆ ਗਿਆ। ਦੱਖਣ ਮੀਨਜ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ ਜਿਹੜਾ ਦੱਖਣ ਵਿੱਚ ਪੈਂਦਾ, ਮੁਲਤਾਨ ਦਾ ਏਰੀਆ ਇਤਿਹਾਸਕ। ਇਹ ਮਾਰੂ ਡੱਖਣੇ ਨੇ, ਮਾਰੂ ਰਾਗ ਦੇ ਵਿੱਚ ਨੇ, ਤੇ ਡੱਖਣੇ ਇਹਦੇ ਵਿੱਚ ਦੱਦੇ ਨੂੰ ਡੱਡਾ, ਈੜੀ ਨੂੰ ਮਤਲਬ ਹਾਹਾ ਸ਼ਬਦ ਬਹੁਤੀ ਵਾਰੀ ਵਰਤਿਆ ਜਾਂਦਾ। ਚਲੋ ਸੰਖੇਪ ਦੇ ਵਿੱਚ ਇਹ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਨੇ, 23 ਪੌੜੀਆਂ ਨੇ ਤੇ 23 ਦੇ ਨਾਲ 3-3 ਸਲੋਕ ਨੇ। ਆਹ ਦੂਸਰੀ ਪੌੜੀ ਦੇ ਨਾਲ ਸਲੋਕ ਨੇ, ਸਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਚੋਂ ਨਾਜ਼ਲ ਹੋਇਆ। ਬਚਨ ਕੀਤਾ, ਜੇ ਤੂੰ ਮਿੱਤਰ ਅਸਾਡੜਾ, ਪਰਮਾਤਮਾ ਨੂੰ ਬਾਣੀ ਦੇ ਵਿੱਚ ਮਿੱਤਰ ਵੀ ਕਿਹਾ, ਇੱਕ ਨਹੀਂ ਬਹੁਤ ਵਾਰ ਕਿਹਾ ਹੈਗਾ, ਜੇ ਤੂੰ ਸਾਡਾ ਮਿੱਤਰ ਹੈ ਤਾਂ ਕਿਰਪਾ ਕਰ। ਆਪਾਂ ਮਿੱਤਰ ਤੋਂ ਕੋਈ ਵੀ ਡਿਮਾਂਡ ਕਰ ਸਕਦੇ ਹਾਂ, ਸਾਡਾ ਰਾਈਟ ਬਣਦਾ, ਸਾਡਾ ਹੱਕ ਬਣਦਾ। ਮਿੱਤਰ ਹੁੰਦਾ ਹੀ ਉਹ ਹੈ ਜਿਹੜਾ ਤੁਹਾਡੀ ਜਿਹੜੀ ਹੈ ਹਰ ਗੱਲ ਤੇ ਉੱਪਰ ਪਹਿਰਾ ਦੇ ਕੇ ਪੂਰੀ ਕਰ ਸਕੇ। ਤੇ ਮਹਾਰਾਜ ਕਹਿੰਦੇ, ਜੇ ਤੂੰ ਸਾਡਾ ਮਿੱਤਰ ਹੈ ਤਾਂ ਸਾਡੇ ਤੇ ਕਿਰਪਾ ਕਰ, ਇੱਕ ਫੋਰੀ ਨਾ ਬੇਛੋੜ। ਅਸਲ ਵਿੱਚ ਇੱਕ ਹੈ ਇੱਥੇ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਈਡੀ ਦੀ ਜਗ੍ਹਾ ਹਾਹਾ ਸ਼ਬਦ, ਇੱਕ ਭੋਰੀ। ਇਹਦਾ ਮਤਲਬ ਇੱਕ ਭੋਰਾ ਜਿੰਨਾ ਵੀ ਬਹੁਤ ਛੋਟਾ ਸਮਾਂ, ਇੰਨਾ ਸਮਾਂ ਵੀ ਸਾਨੂੰ ਆਪਣੇ ਨਾਲੋਂ ਵਿਛੋੜਨਾ। ਜੇ ਤੂੰ ਸਾਡਾ ਮਿੱਤਰ ਹੈ, ਅਸੀਂ ਤਾਂ ਤੈਨੂੰ ਇਹ ਮੰਨੇ ਆ, ਪਰ ਤੂੰ ਇਸ ਤਰ੍ਹਾਂ ਦੀ ਕਿਰਪਾ ਕਰ।
1: ਜੀਓ ਮਹਿੰਜਾ ਤੋ ਮੋਹਿਆ, ਕਦ ਪੱਸੀ ਜਾਣੀ ਤੋਹੇ।
0: ਜੀ ਉਹਦਾ ਮਤਲਬ ਮੇਰੀ ਜ਼ਿੰਦ, ਮੇਰੀ ਆਤਮਾ ਤੈ ਮੋਹ ਲਈ ਹੈ, ਮੈਂ ਤੇਰੇ ਤੋਂ ਪ੍ਰਭਾਵਿਤ ਹਾਂ। ਪ੍ਰੀਤਮ ਪਿਆਰਿਆ ਮਿੱਤਰਾ, ਤੇਰੇ ਤੋਂ, ਤੇਰੇ ਗੁਣਾਂ ਤੋਂ, ਤੇਰੇ ਵਿੱਚ ਇੰਨੇ ਗੁਣ ਨੇ, ਤੇਰਾ ਐਸਾ ਦਿਆਲੂ ਸੁਭਾਅ। ਦੁਨੀਆਂ ਦੇ ਮਿੱਤਰ ਸਾਰੇ ਪਾਸਾ ਬੈਠ ਜਾਂਦੇ ਨੇ ਜਦੋਂ ਵਿਪਤ ਆਉਂਦੀ ਹੈ, ਪਰ ਤੂੰ ਐਸਾ ਮਿੱਤਰ ਹੈ। ਜਦੋਂ ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਨਾ, ਵੀ ਜਦੋਂ ਵਿਪਤਾ ਦਾ ਸਮਾਂ ਆਉਂਦਾ, ਸਾਰੇ ਕਹਿੰਦੇ ਘਾਉਂਦੇ ਮਿੱਤਰ ਵੀ ਛਾਲਾ ਮਾਰ ਜਾਂਦੇ ਨੇ, ਪਰ ਇਹੀ ਮਿੱਤਰ ਖੜਦਾ, ਖੜਿਆ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਦਾ ਸੇਵਾ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਇਤਿਹਾਸ ਨੂੰ ਪੜ੍ਹੋ। ਜਦੋਂ ਮਾਛੀਵਾੜ ਦੇ ਜੰਗਲਾਂ ਚ ਗੁਰੂ ਸਾਹਿਬ ਪਹੁੰਚੇ ਨੇ, ਤੇ ਯਾਦ ਕਿਹਨੂੰ ਕੀਤਾ? ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਉਹ ਕਿੱਡਾ ਪਿਆਰਾ ਸ਼ਬਦ ਹੈ ਸੰਖੇਪ ਦੇ ਵਿੱਚ। ਉਹ ਕਿਹੜੇ ਹਾਲਾਤਾਂ ਦੇ ਵਿੱਚ, ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਤਾ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਦੋ ਸਾਹਿਬਜ਼ਾਦੇ, ਤਿੰਨ ਪਿਆਰੇ ਸ਼ਹੀਦ ਹੋ ਜਾਂਦੇ ਨੇ, ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ, ਕਿੰਨਾ ਹਾਲਾਤਾਂ ਚੋਂ ਮਾਛੀਵਾੜ ਦੇ ਜੰਗਲਾਂ 'ਚ ਜਾਣਾ ਪਿਆ, ਉਦੋਂ ਫਿਰ ਮਹਾਰਾਜ ਕਿਹਨੂੰ ਯਾਦ ਕਰਦੇ ਨੇ? ਪਰਮੇਸ਼ਰ ਨੂੰ, ਪਰਮਾਤਮਾ ਨੂੰ, ਮਿੱਤਰ ਪਿਆਰੇ ਨੂੰ। ਸੰਖੇਪ ਦੇ ਵਿੱਚ ਕਹਿੰਦੇ ਨੇ, ਜੇ ਤੂੰ ਸਾਡਾ ਮਿੱਤਰ ਹੈ, ਜੀਓ ਮਹਿੰਜਾ, ਮੇਰਾ ਜਿਹੜਾ ਮੇਰੀ ਜਿੰਦ ਹੈ, ਤੋ ਮੋਹਿਆ ਤੈ ਮੋਹ ਲਿਆ, ਕਦ ਪੱਸੀ ਜਾਨੀ ਤੋਹੇ, ਮੈਂ ਤਾਂ ਇਹ ਜਾਣਦਾ ਕਦੋਂ ਤੇਰੇ ਦੀਦਾਰ ਹੋਣਗੇ, ਕਦੋਂ ਤੇਰਾ ਦਰਸ਼ਨ ਹੋ।

0: 20 ਸ਼ਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਚੋਂ ਉਚਾਰਨ ਹੋਇਆ। ਦੁਰਜਨ ਦਾ ਅਰਥ ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਮਾੜਾ, ਦੁਰ ਹੁੰਦਾ ਬੁਰਾ, ਮਾੜਾ ਜਨ ਹੁੰਦਾ ਮਨੁੱਖ, ਮਾੜਾ ਮਨੁੱਖ, ਭੈੜਾ ਮਨੁੱਖ। ਇੱਥੇ ਇਹਦੇ ਅਰਥ ਕਿਵੇਂ ਨੇ ਇਹ ਅਗਲੇ ਸ਼ਲੋਕ ਦੇ ਵਿੱਚ ਸਾਰੀ ਗੱਲ ਮਹਾਰਾਜ ਕਹਿਣਗੇ। ਹੇ ਦੁਰਜਨ ਤੂੰ ਜਲ ਜਾ, ਤੈਨੂੰ ਅੱਗ ਲੱਗ ਜਾ, ਤੂੰ ਜਲ ਜਾ। ਅੱਗੇ ਲਿਖਿਆ ਦੁਰਜਨ ਤੂੰ ਜਲ ਪਹਾੜਾ, ਬੇਛੋੜੇ ਮਰ ਜਾ, ਵਿਛੋੜਿਆ ਤੂੰ ਵੀ ਮਰ ਜਾ। ਸਤਿਗੁਰੂ ਸੱਚੇ ਪਾਤਸ਼ਾਹ ਕਿਸ ਕੰਸੈਪਟ ਚ ਗੱਲ ਕਰ ਰਹੇ ਨੇ ਸੁਣਿਓ ਜੀ।
1: ਕੰਤਾ ਤੂੰ ਸੋ ਸਿਜੜੀ, ਮੈਡਾ ਹੱਬੋ ਦੁੱਖ ਉਲਾਹੇ।
0: ਕੰਤਾ ਦਾ ਮਤਲਬ ਹੈ ਪਰਮਾਤਮਾ ਰੂਪੀ ਕੰਤ, ਪਰਮੇਸ਼ਰ ਰੂਪੀ ਕੰਤ, ਕਿਉਂਕਿ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਮਹਾਰਾਜ ਨੇ ਬਚਨ ਕੀਤਾ, ਕੰਤਾ ਤੂੰ ਸੌ ਸੇਜੜੀ, ਮੇਰੇ ਹਿਰਦੇ ਰੂਪੀ ਸੇਜਾ ਦੇ ਉੱਪਰ ਆ। ਤੇ ਮਹਾਰਾਜ ਕਹਿੰਦੇ ਹੱਬੋ ਦੁੱਖ ਉਲਾਹੇ, ਤੂੰ ਮੇਰੀ ਸੇਜਾ ਦੇ ਉੱਪਰ ਆ, ਹਿਰਦੇ ਰੂਪੀ ਸੇਜਾ ਦੇ ਉੱਪਰ ਆ। ਔਰ ਇਹ ਬੇਨਤੀ ਕੀਤੀ ਹੈ ਜੀਵ ਰੂਪੀ ਇਸਤਰੀ ਨੇ ਪਰਮਾਤਮਾ ਰੂਪੀ ਪਤੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ।

0: ਇਹ ਸਲੋਕ ਦੇ ਅੰਦਰ ਗੁਰੂ ਸਾਹਿਬ ਜੀ ਨੇ ਗੱਲ ਕਲੀਅਰ ਕਰਤੀ, ਬਿਲਕੁਲ ਕੋਈ ਸ਼ੰਕਾ ਨਹੀਂ ਰਹਿਣ ਦਾ। ਦੁਰਜਨ ਕੀ ਹੈ? ਭੈੜਾ ਮਨੁੱਖ, ਬੁਰਾ ਮਨੁੱਖ, ਇਹਦੇ ਅਰਥ ਇਹ ਵੀ ਨੇ। ਦੁਰਜਨ ਦਾ ਅਰਥ ਹੁੰਦਾ ਉਹ ਔਗਣ ਵੀ ਕੀਤਾ ਵਿਦਵਾਨਾਂ ਨੇ, ਜਿਹਦੇ ਨਾਲ ਸਾਡਾ ਜੀਵਨ ਤਬਾਹ ਹੋ ਜਾਏ, ਖਰਾਬ ਹੋ ਜਾਏ। ਇੱਥੇ ਕੀ ਦੁਰਜਨ ਦੂਜਾ ਭਾਉ ਹੈ, ਸਭ ਤੋਂ ਵੱਡਾ ਦੁਸ਼ਮਣ ਮਨੁੱਖ ਦੇ ਲਈ ਦੂਜਾ ਭਾਉ ਹੈ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਜਾਂਦਾ, ਗਲਤ ਟਰੈਕ ਤੇ ਚੱਲ ਜਾਂਦਾ, ਐਸੇ ਟਰੈਕ ਤੇ ਚੁੜਦਾ, ਮੁੜ ਕੇ ਵਾਪਸੀ ਉਹ ਨਹੀਂ ਹੁੰਦੀ। ਤਾਂ ਹੀ ਤਾਂ ਉਹ ਜਿਵੇਂ ਮੈਂ ਪਹਿਲਾਂ ਵਚਨ ਕੀਤਾ ਸੀ ਵੀ ਭਾਦੋ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਜਦੋਂ ਦੂਜਾ ਭਾਅ ਆ ਗਿਆ, ਮਨੁੱਖ ਨੂੰ ਮਾਰਨਾ ਨਹੀਂ ਪੈਂਦਾ, ਆਪਣੇ ਆਪ ਮਰ ਜਾਂਦਾ। ਦੂਜਾ ਭਾਅ ਬਹੁਤ ਵੱਡਾ ਮਨੁੱਖ ਦਾ ਦੁਸ਼ਮਣ ਹੈ, ਦੂਜਾ ਭਾਅ ਕਦੇ ਵੀ ਅੰਦਰ ਨਹੀਂ ਪੈਦਾ ਹੋਣ ਦੇਣਾ। ਕਹਿੰਦੇ ਦੁਰਜਨ ਦੂਜਾ ਭਾਉ ਹੈ, ਬੇਸ਼ੋੜਾ ਹੋਮੈ ਰੋਗ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਗਿਆ, ਹੌਲੀ ਹੌਲੀ ਉਹਦੇ ਅੰਦਰ ਈਗੋ ਪੈਦਾ ਹੁੰਦੀ ਹੈ, ਅਹੰਗ ਦਾ ਸ਼ਿਕਾਰ ਹੋ ਜਾਂਦਾ, ਉਹ ਫਿਰ ਅੱਗੇ ਹੋਮੇ ਦਾ ਰੋਗ ਬਣ ਜਾਂਦਾ। ਹੋਮੇ ਕਰਕੇ ਹੀ ਫਿਰ ਇਹਦਾ ਪਰਮਾਤਮਾ ਤੋਂ ਵਿਛੋੜਾ ਪੈਂਦਾ, ਇਸੇ ਕਰਕੇ ਵਿਛੋੜੇ ਨੂੰ ਵੱਡਾ ਹੋਮੇ ਨੂੰ ਵੱਡਾ ਰੋਗ ਆਖਿਆ। ਹੋਮੇ ਕਰਕੇ ਹੀ ਸਾਡਾ ਪਰਮਾਤਮਾ ਤੋਂ ਵਿਛੋੜਾ ਪਿਆ। ਸਤਿਗੁਰੂ ਨੇ ਤਾਂ ਸਪਸ਼ਟ ਕਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਾਇਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਜੀ,
1: ਸੱਜਣ ਸੱਚਾ ਪਾਤ ਸਾਹ ਜਿਸ ਮਿਲ ਕੀਚੈ ਭੋਗ।
0: ਅਸਲੀ ਸੱਜਣ ਤੇ ਪਰਮਾਤਮਾ ਹੀ ਹੈ, ਸੱਚਾ ਪਾਤਸ਼ਾਹ ਉਹੀ ਹੈ ਜਿਸ ਨੂੰ ਮਿਲੇ ਆ ਜ਼ਿੰਦਗੀ ਦੇ ਅਸਲੀ ਸਾਰੇ, ਜਿਹੜਾ ਸੀ ਕਹਿਣ ਤੋਂ ਬਾਅਦ ਜੀਵਨ ਦਾ ਆਨੰਦ ਲਿਆ ਜਾ ਸਕਦਾ। ਮਾਨੋ ਕਿ ਸਾਰੇ ਭੋਗ ਭੋਗ ਲੈ, ਵੈਸੇ ਮਨੁੱਖ ਕਹਿੰਦਾ ਵੀ ਆਹ ਵੀ ਭੋਗ ਭੋਗ ਲੈ, ਸ਼ਾਇਦ ਸੰਤੁਸ਼ਟੀ ਹੋ ਜਾਏ, ਸ਼ਾਇਦ ਤ੍ਰਿਪਤੀ ਹੋ ਜਾਏ। ਭੋਗਾਂ ਚੋਂ ਨੀ ਕੋਈ ਰੱਜਿਆ, ਭੋਗਾਂ ਦੇ ਵਿੱਚੋਂ ਇਹ ਰਸਾਂ ਦੇ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਤਾਪ ਨਹੀਂ ਆਇਆ। ਪਰ ਜਦੋਂ ਮਨੁੱਖ ਪਰਮਾਤਮਾ ਪਰਮੇਸ਼ਰ ਦੇ ਨਾਮ ਨਾਲ ਜੁੜਦਾ, ਮਾਨੋ ਕਿ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ, ਉਹ ਅਵਸਥਾ ਨੂੰ

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-545-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਧੰਨ ਓ ਮਸਤਕ ਧੰਨ।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6867 ਜਾਂ ਵਿਜ਼ਿਟ ਕਰੋ www

जप होने खोई जप हो मैं।

दर्शन दिष्ट ध्यान तार, दर्शन दिष्ट ध्यान तार।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਹ ਤੈ ਚਾਨਣ ਹੁੰਦਿਆਂ ਗੁਰ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਵਾੜ ਜਿਉ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੌ ਨਾਨਕ ਸੋਨਾ ਫਲੀਐ ਫੁਲੀਐ ਬੱਪੜੇ ਤਨ ਵਿੱਚ ਸਵਾ ਪੌੜੀ ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੀ ਖੁਦ ਸਾਜਿਐ ਕਰ ਆਸਨ ਡਿੱਠੋ ਜਾਓ ਦਾਦਾ ਕਰਤਾ ਆਪੂ ਉਸ ਦੇਵੈ ਕਰੈ ਕੁਸਾਓ ਤੂੰ ਜਣੋ ਸਭ ਸਹਿ ਵਿਲੈ ਸਹਿ ਜਿੰਦ ਕਵਾਓ ਕਰ ਆਸਨ ਡਿੱਠੋ ਜਾਓ ਡਿੱਠੋ ਜਾਓ ਡਿੱਠੋ ਜਾਓ
0: ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਮ
1: ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀਆਂ ਲੈ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪਰੰਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੁਵਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿ

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤਾ ਕਰਮ ਸੱਚਾ ਨਿਸ਼ਾਨ। ਸੱਚੇ ਤੁਧ ਅੱਖ ਹੈ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕਾਚਨ ਕਾਚ ਮਹੱਲਾ ਪਹਿਲਾ।
1: ਵੱਡੀ ਵਡਾਈ ਜਾਂ ਵੱਡਾ ਨਾਉ, ਵੱਡੀ ਵਡਾਈ ਜਾਂ ਸੱਚ ਨਿਆਉ, ਵੱਡੀ ਵਡਾਈ ਜਾਂ ਨਿਚਲ ਥਾਉ, ਵੱਡੀ ਵਡਾਈ ਜਾਣ ਆਲਾਉ, ਵੱਡੀ ਵਡਾਈ ਬੁਝੇ ਸਭਾਉ, ਵੱਡੀ ਵਡਾਈ ਜਾਂ ਪੁਛਣਾ ਦਾਤ, ਵੱਡੀ ਵਡਾਈ ਜਾਂ ਆਪੇ ਆਪ। ਨਾਨਕਾ ਨਾ ਕਤਨੀ ਜਾਏ, ਕੀਤਾ ਕਰਨਾ ਸਰਬਰ ਜਾਏ ਮਹੱਲਾ ਦੂਜਾ।
0: ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ ਹੁਕਮੇ ਕਰੇ ਵਿਨਾਸ਼, ਇੱਕ ਨਾ ਪਹਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪ੍ਰਗਾਸ ਪੌੜੀ, ਨਾਨਕ ਜੀ ਉਪਾਏ ਕਹਿ, ਇੱਕ ਨਾਵੇਂ ਧਰਮ ਬਹਾਲਿਆ ਸੱਚੇ ਹੀ ਸੱਚ ਨਿਬੜੈ।

0: ਧਰਮ ਹਾਲਿਆ, ਧਰਮ ਹਾਲਿਆ, ਧਰਮ ਹਾਲਿਆ।
1: ਔੜੀ ਨਾਨਕ ਜੀ ਉਪਾਏ ਕੇ ਲਿਖਣਾ ਵੇ ਧਰਮ, ਉੱਥੇ ਸੱਚੇ ਸੱਚ ਨਿਬੜੇ ਜਨਮਕ ਕੱਢੇ ਜਮਾਲਿਆ, ਖਾਉ ਨ ਪੈਣ ਕੂੜਿਆ ਰਮ ਕਾਲੇ ਦੁੱਧ ਚਾਲਿਆ, ਤੇਰੇ ਨਾਇਰ ਤੇ ਸਜਨ ਗਏ ਹਾਰ ਗਲਿਆ, ਲਿਖਣਾ ਵੇ ਧਰਮ ਬਹਾਲਿਆ।

ਤੁਹਾਡੀ ਆਪੀ ਨੇ ਭੁਗਤਿਆ ਹੋਏ ਭਸਮੜ ਕੌਰ ਸਦਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਸਮਝਾਇਆ ਥਾਉ ਨਹੁ ਵੀ ਪਾਉ ਦੀ ਹੁਣ ਸੁਣਿਆ ਕਿਆ ਰੁਆਇਆ ਮਨ ਦੇ ਜਨਮ ਗਵਾਇਆ ਮਨ ਦੇ ਜਨਮ ਗਵਾਇਆ।

0: ਤਰਾਇਆ ਨਾਮ ਤਰਾਇਆ।
1: ਸਲੋਕ ਮਹਲਾ ਪਹਿਲਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕੁੜੀ ਚਲਤਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੀ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੇ ਪੂਰ। ਸਗਲੇ ਆ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ, ਕਿਤੀਆਂ ਕੰਨ ਕਹਾਣੀਆਂ, ਕਿਤੇ ਵਿਚਾਰ, ਕਿਤੇ ਨੇ ਚਮਕਦੇ ਗੜਬੜ ਪੂਰੇ ਤਾਲ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ। ਲੱਕ ਟਕਿਆਂ ਕੇ ਮੁੰਦੜੇ, ਲੱਕ ਟਕਿਆਂ ਕੇ ਹਾਰ, ਜਿੱਤਨ ਪਾਈਏ ਨਾਨਕਾ ਸੇ ਤਨ ਹੋਏ ਛਾਰ। ਗਿਆਨ ਨਾ ਗੱਲ ਨੀ ਢੂੰਡੀਏ, ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖਵਾਰ। ਪੌੜੀ ਨਦਰ ਕਰੇ ਜੇ ਆਪਣੀ, ਨਦਰੀ ਸਤਿਗੁਰ ਪਾਏ ਜੀ ਬਹੁਤ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਏ ਸਤਿਗੁਰ ਜੀ ਦਾ ਤੱਕੋ ਨਹੀਂ। ਸਭ ਸੁਣਿਓ ਲੋਕ

0: ਲੋਕ ਮਹੱਲਾ ਪਹਿਲਾ, ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ, ਧਨ ਵਰਤਨ ਸਭ ਜੰਜਾਲ, ਨਾਨਕ ਮੂਸੇ ਗਿਆਨ ਮਿਹੂਣੀ, ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੀ ਨਚਣ ਗੁਰ ਪੈਰ ਹਰਾਇਨ, ਫੇਰਨ ਸਿਰ ਉੱਡ ਉਡਰਾਵਾ ਝਾਟੀ ਪਾਏ, ਵਿਖੈ ਲੋ ਕਸੈ ਕਰ ਜਾਏ, ਰੋਟੀਆਂ ਕਾਰਨ ਪੁਰੇ ਤਾਲਾ, ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਭਾਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੇਂ ਕਰਮ ਚੜਾਓ, ਪਿੰਨੀ ਰਹਿਣ ਜਨਾ ਮਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਲਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾ, ਪੰਖੀ ਪਾਉਂਦਾ ਲੈਣਾ ਸਾ, ਸੂਏ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤਨੰਤ, ਬੰਧਨ ਬੰਦ ਪੁਆਏ ਸੋਈ, ਪੈ ਕਿਰਤ ਨੱਚੇ ਸਭ ਕੋਈ, ਨੱਚ ਨੱਚ ਹੱਸੇ ਚੱਲੇ ਸੇ ਰੋਈ, ਉੱਡਣਾ ਜਾਹੀ ਸਿੱਧਨਾ ਹੋਵੇ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਨਮਨ ਹੋਤ ਨਾ ਮਨ ਪਾਉ ਪੌੜੀ ਨਾ ਉਤਰਨ ਕਰ ਹੈ, ਨਾ ਲੈ ਨਰਕ ਨਾ ਜਾਈਏ ਜੀਓ ਪਿੰਡ ਸਭ ਕਿਸਦਾ, ਦੇਖਾ ਜੇ ਆਖ ਗਵਾਈਏ ਜੇ ਲੋੜ ਚੰਗਾ ਆਪਣਾ।

0: ਜੀਓ ਪਿੰਡ ਸਭ ਤਿਸਦਾ ਦੇ ਖਾਦੇ ਅਗਵਾਈਐ ਨਕਰ ਪੁੰਨਹੁ ਨੀਸਦਾਈਐ ਜੇ ਜਰਵਾਨ ਪਰ ਹਰੇ ਦਰਵੇਸ਼ ਕਰੇਂਦੀ ਆਈਐ ਗੁਰ ਹੈ ਨਾ ਭਰੀਐ ਪਾਈਐ ਗੁਰ ਹੈ ਨਾ ਭਰੀਐ ਪਾਈਐ
1: ਪੰਥ ਦਸਾ

0: ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਦੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਜੀ ਨੇ ਕੇ ਵਿਚਾਰ ਦੇ ਦੇ ਮੰਗ ਹੈ ਸਹਿਸਾ ਗੁਣਾ ਸੁਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾ ਬਾਵੇਂ ਕਾਰ ਇੱਕ ਹੁੰਦਾ ਖੈ ਚਲੈ ਇਥਾ ਉਤਾਂ ਭਿਕਾਈ ਕਾਰ ਜੜ ਥਲ ਜੀਆਂ ਪੁਰੀਆਂ ਲੋਹਾਂ ਆਕਾਰਾ ਆਕਾਰ ਓਏ ਜੇ ਆਖੇ ਸੁ ਤੂੰ ਹੇ ਜਾਣੈ ਇਤਨਾ ਬਤੇਰੀ ਸਾਰ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇਰੇ ਪੀ ਘੁਮਿਆਰ ਕੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪਰੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਰਨ ਪੀਆ ਸੋ ਜਾਣੇ ਕਰਤਾਰ ਔੜ ਬਿਨ ਸਤਿਗੁਰ ਕਿਨੇ ਨ ਪਾਇਓ ਬਿਨ ਸਤਿਗੁਰ ਕਿਨੇ ਨ ਪਾਇਓ ਸਤਿਗੁਰ ਵਿੱਚ ਆਪੁਰ ਕਿਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮੇ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ
2: ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਨ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ
1: ਗੁਰਮੁਖ ਪਿਆਰ

0: ਲੋਕ ਮਹੱਲਾ ਪਹਿਲਾ, ਹਾਂ ਚ ਆਇਆ ਹਾਂ ਚ ਗਿਆ, ਹਾਂ ਚ ਜੰਮਿਆ ਹਾਂ ਚ ਮੂਆ, ਹਾਂ ਚ ਦਿੱਤਾ ਹਾਂ ਚ ਲਿਆ, ਹਾਂ ਚ ਖੱਟਿਆ ਹਾਂ ਚ ਗਿਆ, ਹਾਂ ਚ ਸੱਚਿਆਰ ਕੂੜਿਆਰ, ਹਾਂ ਚ ਪਾਪ ਪੁੰਨ ਵਿਚਾਰ, ਹਾਂ ਚ ਨਰਕ ਸੁਰਗ ਅਵਤਾਰ, ਹਾਂ ਚ ਹੱਸੈ ਹਾਂ ਚ ਰੋਵੈ, ਹਾਂ ਚ ਭਰੀਐ ਹਾਂ ਚ ਧੋਵੈ, ਹਾਂ ਚ ਜਾਤੀ ਜਿਨਸੀ ਖੋਵੈ, ਹਾਂ ਚ ਮੂਰਖ ਹਾਂ ਚ ਸਿਆਣਾ, ਮੋਖ ਮੁਖ ਕੀ ਸਾਰ ਨਾ ਜਾਣਾ, ਹਾਂ ਚ ਮਾਇਆ ਹਾਂ ਛਾਇਆ, ਹਾਂ ਮੈਂ ਕਰ ਕਰ ਜੰਤੂ ਪਾਇਆ, ਹਾਂ ਮੈਂ ਬੂਝੇ ਤਾਂ ਦਰ ਸੂਜੈ, ਗਿਆਨ ਹੋਣਾ ਕਥ ਕਥ ਰੂਜੈ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ,
1: ਹਮੈਂ ਇਹ ਜਤ ਹੈ ਹਮੈ ਕਰਮ ਕਮਾਏ, ਹਮੈ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਏ, ਹਮੈ ਕਿਥੋਂ ਜੇ ਕਿਥ ਸੰਜਮੇ ਜਾਏ, ਹਮੈ ਇਹੋ ਹੁਕਮ ਹੈ ਪੈਕਟ ਫਰਾਏ, ਹਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੂ, ਇਤ ਸੰਜਮ ਦੁਖ ਜਾਏ ਪੌੜੀ ਸੇ ਕੀਤੀ ਸੰਤੋਖੀ, ਜਿਨ ਸੱਚੋ ਸੱਚ ਆਇਆ ਉਨੀ ਮੰਦੇ ਪੈਰ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ, ਤਨ ਪਾਣੀ ਥੋੜਾ ਖਾਇਆ ਤੂੰ ਤੁਸੀਂ ਸੀ ਅਗਲਾ, ਨਿਤ ਦੇਵੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾ,
2: ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਖ ਦੇ ਧਰਮ ਕਮਾਇਆ, ਓਨੀ ਦੁਨੀਆਂ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ, ਸੀਸੀ ਅਗਲਾ ਨੇ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸੱਚਾ ਸਾਹਿਬ ਇੱਕ ਦਿਨ ਸਭ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਤ ਸੱਚ ਨ ਜਾਣੀ ਮਨ ਮੁਖੀ ਜਨਮ ਗਵਾਇਆ।

बेगुन लीजे अपने राम प्यारे।

0: ਸਲੋਕ ਮਹੱਲਾ ਪਹਿਲਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੁਰ ਹਉਮੈ ਝਖਣਾ ਚਾਖ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰ ਪਵੇ ਤੇ ਤੂ ਲਵਿਆ, ਬਹੁ ਭੇ ਕੀਆ ਦੇਹੀ ਰੁਕਦੀ ਆ, ਸੋਵੇ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪੈਰੇ ਐਨਸ ਕਹਿਰੇ, ਮੋਨ ਵਗੂਤਾ ਕਿਉਂ ਜਗ ਗੁਬਿਨ ਸੁਤਾ, ਪਗ ਪਿਤਾਣਾ ਆਪਣਾ ਕੀਆ ਕਮਾਣਾ। ਅਲਮਲ ਖਾਈ ਸਰਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾਵੇਂ ਕਿਸ਼ਥਾਏ ਨਾ ਪਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋਸਕ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਪੇ ਸੋ ਪਾਏ, ਆਸ ਦੇਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ ਪੜੀ ਭਦਰੇ ਮਨ ਪਾਉਂਦੇ, ਦਰ ਸੋਹਨ ਕੀਰਤ ਗਾਉਂਦੇ ਨਾਨਕ ਮ ਬਾਹਰੇ, ਦਰ ਟੋ ਨਾ ਲੈਨੀ ਤਾਂਦੇ ਕਮੂਲਾ ਬੁਝਣੇ ਆਪਣਾ, ਅਣ ਹੁੰਦਾ ਆਪ ਗੁਣਾਈਂਦੇ ਹੋ ਤੁਹਾਡੀ ਕਾਨੀ।

ਕੌੜੀ ਦਾਣ ਮਹਿੰਦਾ ਤਲਗੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ ਕਮਨ ਲਗਤੇ ਆਈਏ, ਹਾਲਤ ਵੀ ਹੋ ਪਾਈਏ ਜੇ ਵੇਹੀ ਕਾਰ ਕਮਾਈਏ, ਕੋਈ ਪੁਰਬ ਲਿਖਿਆ ਤਾਂ ਧੂੜਤਨਾ ਦੀ ਪਾਈਏ, ਮਤ ਛੋੜੀ ਸੇਵ ਗਵਾਈਏ।

0: ਕੁੜ ਵਰਤਿਆ ਕਲ ਕਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਕਹੋਏ ਤਾਂ ਉਗਵੈ ਰੁਤੀ ਹੁਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਸੋਏ ਭੈ ਵਿੱਚ ਖੁੰਭ ਚੜਾਈ ਐ ਸ਼ਰਮ ਪਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ
1: ਲਵ ਪਾਵ ਰਾਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਏ ਬੇਬੇ ਕਰੇ ਵਿਚਾਰ ਅੰਧੀ ਰਹੀਤ ਗਿਆਨ ਹੁਣੀ ਭਾਏ ਪਰੇ ਮਰਦਾਰ ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇਂ ਮੰਗੇ ਮੁਖ ਦੁਆਰ ਜਾਂ ਤਿਸਦਾਵੇਂ ਜੁਗਤ ਨਾ ਜਾਣੇ ਛੱਡ ਬਹੇ ਕਰਬਾਰ ਸਭ ਕੋ ਪੂਰਾ ਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿਛੇ ਪਾਈਏ
0: ਸੱਚਾ ਵੇਖੇ ਸੋਏ ਸਭਨੀ ਛਾਲਾਂ ਮਾਰੀਆਂ।

0: ਪੜਦੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਨਗਨ ਤਾਂ ਕੇ ਬਸ ਕੁਛ ਨਹੀਂ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮਿਲ ਹੈ ਆਪੋ ਤੋ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਵਿਗਾਇਆ ਸਹਿਜੇ ਹੀ ਸੱਸ ਮਾਇਆ ਸੱਸ ਮਾਇਆ ਸੱਸ ਮਾਇਆ
1: ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਸੀਂ ਬੁਝਾਇਆ ਸੱਸ ਮਾਇਆ।

0: ਸਲੋਕ ਮਹੱਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤ ਹੈ। ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਦੂਜਾ।
0: ਏਕ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾ ਆਤਮਾ, ਆਤਮਾ ਬਾਸ ਦੇਸ ਜੇ ਕੋ ਜਾਣੇ ਪਿਓ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਮਹੱਲਾ ਪਹਿਲਾ।
1: ਕੁੰਬੇ ਬੰਦਾ ਜਲ ਰਹੇ ਜਲ

ਗੁਰ ਬਿਨ ਗਿਆਨ ਨਾ ਹੋਏ ਪੜੀ ਪੜਿਆ ਹੋਵੇ ਗੁਨਹਗਾਰ ਓਮੀ ਸਾਧਨ ਮਾਰੀਏ ਜਿਹਾ ਕੱਲ ਘਾਲਣਾ ਕਵੇ ਹੋ ਨਾ ਉਪਚਾਰੀਏ ਅਸੀਂ ਕਲਾ ਨਾ ਖੇਡੀਏ।

ਕਰੇ ਹੋਵੇ ਗੁਨਾਹਗਾਰ ਤੋਂ ਮੀ ਸਾਧਿਆ ਦੇਹਾ ਕਹਲੇ ਕਹਲਣਾ ਦੇਵੇ ਹੋਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜੇ ਤੁਰ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਚੱਲੇ ਸੁੱਕੇ ਮਾਰੀਏ ਚੱਲੇ ਸੁੱਕੇ ਮਾਰੀਏ।

सवैये महले तीजे के एक ओंकार सत गुर परसा।

ਹਰ ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪਸਚਮ ਧਰੀਆ, ਸੋਈ ਨਾਮ ਅਸ਼ਲ।

0: ਕਰਤ ਅਮਰ ਗੁਰ ਉਸ ਦਿਓ ਕਰਤਾਰ।
1: ਸਤ ਸੂਰੋਂ ਸੀਲ ਬਲਵੰਤ, ਸਤ ਭਾਏ ਸੰਗਤ ਸਗਨ, ਗੁਰੂ ਮਤ ਨਿਰਵੈਰ ਲੀਨਾ, ਜਿਸ ਧੀਰਜ ਤੁਰ ਤਬਲ ਤੋ ਜਾ, ਸੇਠ ਬੈਕੁੰਠ ਬੀਨਾ, ਪਰਸੇ ਸੰਤ ਪਿਆਰ, ਜੇ ਕਰਤਾਰ ਸੰਜੋਗ, ਸਤ ਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੇ ਤੋਂ ਜੋਗ।
0: ਨਾਮ ਨਾਵਣ ਨਾਮ ਰਸ ਖਾਨ, ਅਰ ਭੋਜਨ ਨਾਮ ਰਸ, ਸਦਾ ਚਾਹੇ ਮੁਖ ਮਿਸ਼ਟ ਬਾਣੀ, ਤਨ ਸਤਿਗੁਰੂ ਸੇਵਿਆ, ਜਿਸ ਪਸੈ ਗਤ ਗਮ ਜਾਣੀ, ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ, ਸਕਿਆਥ ਜਨਮ ਕਾ ਲੁਚਰ ਗੁਰ ਪਰਸਿਓ ਅਮਰ ਪ੍ਰਗਾਸ, ਸਕਿਆਥ ਜਨਮ ਕਾ ਲੁਚਰ ਗੁਰ ਪਰਸਿਓ ਅਮਰ ਪ੍ਰਗਾਸ।
2: ਬਾਰਜ ਕਰਦਾ ਹਿਣੇ ਸਿੱਧ ਸਨਮੁਖ ਮੁਖ ਜੋਵੈ, ਰਿਧ ਬਸੈ ਬਾਵਾਂਗ, ਜੁਤੀਨ ਲੋਕਾਂਤਰ ਮੋਹੈ, ਹਿਰਦੈ ਬਸੈ ਕਹੀਓ, ਸੋਏ ਰਸ ਤਿਨਹੀ ਜਾਤੋ, ਮੁਖ ਹੋ

0: ਪ੍ਰਭ ਇਛ ਤਿਨ ਪਾਇਓ।
1: ਚਰਨ ਤਾ ਪਰਸ ਕੇ ਹੱਥ ਚਰਨ ਗੁਰ ਅਮਰ ਪਵਲਰਾ, ਹੱਥ ਤਾ ਪਰਸ ਕੇ ਹੱਥ ਹੱਥ ਲਗਾ ਗੁਰ ਅਮਰ ਪੈ, ਜੀ ਤਾ ਪਰਸ ਕੇ ਹੱਥ ਜੀ ਗੁਰ ਅਮਰ ਪਨੀਜਾ, ਨੈਣ ਤਾ ਪਰਸ ਕੇ ਹੱਥ ਨਾਇਣ ਗੁਰ ਅਮਰ ਪਖੀਜਾ, ਸਰਵਨ ਤਾ ਪਰਸ ਕੇ ਹੱਥ ਸਰਵਨ ਗੁਰ ਅਮਰ ਸੁਨੀਜਾ, ਸਿਕਿਆ ਸੋਹੀਓ ਜਿਤ ਹੀ ਬਸਾ ਗੁਰ ਅਮਰਦਾਸ ਨਿਜ ਜਗਤ ਪਿਤ, ਸਿਕਿਆਥ ਸੋ ਸਿਰ ਜਾਲਪ ਭਨੈ ਜੋ ਸਿਰ ਨਿਵੈ ਗੁਰ ਅਮਰ ਨਿਤ।
0: ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ, ਨੈਣ ਬੈਨ ਮੋਹਿ ਇਕ ਇਕ ਦੋਏ ਠਾਏ ਨ ਜਾਣਿਓ, ਸੁਪਨ ਇਕ ਪ੍ਰਤਖ ਇਕ ਇਕ ਸਮੇ ਲੀਨੋ, ਈਸ ਇਕ ਅਰ ਪੰਜ ਸਿਤ ਪੈਂਤੀਸ ਨਾ ਖੀਨੋ, ਇਕੋ ਜੇ ਲੱਖ ਲੱਖੋ ਅਲੱਖ ਹੈ, ਇਕ ਇਕ ਕਰ ਵਰਨਿਓ ਗੁਰ ਅਮਰਦਾਸ ਜਾਲਪਣ, ਤੂੰ ਇੱਕ ਲੋੜ ਹੈ ਇੱਕ ਮੰਨਿਓ।
2: ਜੇ ਸਤ ਗੁਰ ਸਿਮਰੰਤ ਨੈਣ ਕੇ ਤਿਮਰ ਮਿਟਹ ਖੇਨ, ਜੇ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦੇਨ, ਜੇ ਸਤ ਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤ ਗੁਰ ਸਿਮਰੰਥ ਰਿੱਦ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਧਨ ਧਨ ਕਰਹੋ, ਜਿਹੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਿਰਹੋ।
3: ਗੁਰ ਅਮਰਦਾਸ ਪਰਸ ਹੈ ਓਹਮ ਪਾਤਕ ਬੇਨਾਸਾ ਹੈ, ਗੁਰ ਅਮਰਦਾਸ ਪਰਸ ਹੈ ਸਿੱਧ ਸਾਧਕ ਆਸਾਸਾ ਹੈ, ਗੁਰ ਅਮਰਦਾਸ ਪਰਸ ਹੈ ਧਿਆਨ ਲਹੀਏ ਪਹੁ ਮੁਕਹਿ, ਗੁਰ ਅਮਰਦਾਸ ਪਰਸ ਹੈ ਭਉ ਲੱਭੇ ਗਹੁ ਚੁਕੈ, ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨਵੈ ਲਹਿ, ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿਠੈ ਮਿਲੈ।
4: ਜਪ ਤਪ ਸਤਸੰਤੋਖ ਭਿਖ ਦਰਸ਼ਨ ਗੁਰ ਸਿੱਖੈ, ਸਰਨ ਭਰੇ ਤੇ ਉਬਰੈ ਛੋੜ ਜੰਪੁਰ ਕੀ ਲਿਖੈ, ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ, ਗੁਰ ਗੋਹਰ ਦਰਿਆਉ ਪਲਕੁਟ ਬੰਤੈ ਤਾਰੈ, ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ, ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ।
5: ਸਤਿਗੁਰ ਖਿਮਾ ਤਾਣਿਆ ਜੁਜੂਤ ਸਮਾਣੇ, ਅਨ ਪਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹੋ ਰਾਜ ਜੋਗ ਗੁਰ ਰਾ

ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰ ਸੋਹੋਂ ਕੁਰ ਸੋਹੋਂ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠੀਆਂ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸਤਨਾਮ ਸ਼੍ਰੀ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰੈ

आवत जात रहा गुबार, नाव कमल ते ब्रह्मा उपजे, वेद पढ़े मुख

जाकी भगत करह जनपुरे।

राव सस दीपक जाके त्रिभवन एका ज्योत मुरा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ, ਤਾਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹੈ ਗੁਬਾਰ।
1: ਗੁਰ ਜੈਸਾ

ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਜਿਨ ਗੁਰ ਸੇਵਿਆ

ਰਾਮ ਕਲੀ ਮਹਲਾ ਤੀਜਾ ਅਨੰਦ ਓਂਕਾਰ ਸਤਿਗੁਰ ਪ੍ਰਸਾਦਿ।

ਸਭ ਪੂਜਾਈ ਸਦਾ ਕੁਰਬਾਨੀ ਕੀਤਾ ਗੁਰ ਵਿਟੋਂ ਜਿਸ ਦੀਆਂ ਏ ਵਡਿਆਈ ਕਹੇ ਨਾਨਕ ਸੁਣੋ ਸੰਤੋ ਸ਼ਬਦ ਤੇਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅਜੇ ਪੰਚ ਸ਼ਬਦ ਤਿਤ ਕਰ ਸਭ ਗਏ।

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹ

0: ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ, ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝੇ ਤਾਹੇ। ਸਤਿਗੁਰ ਸੰਤੋਖ ਕਾ ਧਰਮ ਗਿਰਥਵਾਹ, ਤ੍ਰੇਤੇ ਰਥ ਜਤੇ ਕਾ ਜੋਰ ਅਗਿਰਥਵਾਹ। ਦੁਆਪਰ ਰਥ ਤਪੇ ਕਾ ਕਲ
1: ਦੁਆਪਰ ਤਪੇ ਕਾ ਸਤ ਅਗਿਰਥਵਾਹ, ਕਲ ਜੁਗ ਰਥ ਗਨ ਕਾ ਕੂੜ ਅਗਿਰਥਵਾਹ। ਮਹਿਲਾ ਪਹਿਲਾ। ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅਛੇ ਸਾਚ ਰਹੇ, ਸਭ ਕੁਛ ਸੱਚ ਸਮਾਵੇ ਰਿਕ ਕਹਿ ਰਿਹਾ ਭਰਪੂਰ। ਰਾਮ ਨਾਮ ਦੇਵਾ ਮੈਂ ਸੂਰ, ਨਾਏ ਲੈ ਪ੍ਰਾਤ ਜਾਹੇ ਨਾਨਕ ਤੁਮ ਖੰਤਰ ਪਾਹਿ। ਜੁਜ ਮਹਿ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੇ ਰੰਕੀਆ। ਕਲ ਮਹਿ ਬੇਦ ਅਥਰ ਬਣ ਹੁਆ, ਨਾ ਉਖਦਾ ਏ ਲੋ ਪਿਆ, ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ ਠਾਣੀ ਅਮਲ ਕੀਆ। ਚਾਰੇ ਵੇਦ ਹੋਸ ਚਾਰ, ਪੜੈ ਗੁਣਾ ਤਿੰਨ ਚਾਰ ਵਿਚਾਰ, ਭਾਉ ਪੱਕਰਨੀ ਸਦਾਏ, ਤੋ ਨਾਨਕ ਮਖੰਤਰ ਪਾਏ ਪੌੜੀ ਸਗਰ ਵਿਟੋ ਵਾਰਿਆ। ਜਿਤ ਮਿਲਿਆ ਖਸਮ ਸੰਭਾਲ ਜਿਨ ਕਰ ਦੇਸ ਜਾਣ ਦਿੰਦੀਆ, ਇਹਨੀ ਨੇਤਰੀ ਜਗ ਚ ਨਿਹਾਲਿਆ, ਖਸਮ ਛੋੜ ਦੂਜੇ ਲਗੇ ਰੂਬੇ ਸੇਵਣ ਜਾ ਰਿਹਾ ਸਤਿਗੁਰੂ ਹਬਿਥਾ।

ਕਰ ਉੱਤੇ ਗਿਆਨ ਖੰਡਨ ਦੀ ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੁੱਬੇ ਸਿਵੜ ਜਾ ਰਿਹਾ, ਸਤਿਗੁਰ ਹੈ ਪੰਥਾਂ ਵਿਰਲੇ ਕਿਨੇ ਵੀ ਹਰ ਕਿਰਪਾ।

0: ਲੋਕ ਮਹਲਾ ਪਹਿਲਾ ਸਿਮਣ ਰੁਖ ਸਰਾਇਰਾ ਅਧਿਰਗਤ ਮੁਚ ਉਜਿਆ ਵਿਆਸ ਕਰ ਜਹਿੰਦਰਾ ਸਿਕਿਤ ਫਲ ਫਿੱਕੈ ਫੁੱਲ ਬਕ ਬਕੇ ਕਮ ਨਾਵੇ ਪਤ ਮਿਰਤ ਨਿਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵ ਨਾ ਕੋਏ ਧਰਤ ਰਾਜੂ ਧੁਲੀਏ ਨਿਵੇ ਸੁਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ
1: ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋ ਨਿਹਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤ ਗੁਰੂ ਵਾਟ ਨ ਪਾਵੇ ਪੌਣੀ ਕੱਪੜੂ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਉਂਦੇ।

0: ਪਛਤਾਉਣਾ ਪਛਤਾਉਣਾ
1: ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਿਸ ਕੀਤਾ ਪਾਵਣਾ ਹੁਕਮ ਕੀਵਣ ਬਹਾਦਰ ਭਿੜੇ ਕਰ ਜਾਵਣਾ ਚੱਲਿਆ ਤਦ ਸਿਖਰ ਡਰਾਵਣਾ ਹਰ ਹੁਕਮ ਪਛਤਾਵਣਾ।

0: नानक सतगुर पिटिया हर नाम तराए हर नाम तराए।
1: श्लोक महला पहला। दया कपहा संतोख सूत जद गंडी सतवट ए जनेऊ जी का है ता पांडे घत ना एह टुटै ना मन लगे ना एह जले ना जाए तन सुमान सुनान का जो गल चले पाए चौंकड़ मुल अनाया बह चौंके पाया सिखा कण चढ़ाइया गुरु ब्राह्मण थिया ओह मुआ ओह चढ़ पाया बे तगा गया महला पहला।
0: लख चोरियां लख जारियां लख कूड़ियां लख गाल लख ठगियां पहनामियां रात दिन जी नाल तक पाहो कतिए बामण वटे आए कुह करारन खाया सबको आखे पाए ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹਲਾ ਪਹਿਲਾ ਨਾਇ ਮੰਨਿਆ ਪਤ ਜੈ ਸਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗ ਨਾ ਤੂਤ ਸਪੂਤ ਮਹਲਾ ਪਹਿਲਾ।
1: ਤਗਨ ਇੰਦਰੀ ਤਗਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗਨ ਪੈਰੀ ਤਗਨ ਹੱਥੀ ਤਗਨ ਜਿਹਵਾ ਤਗਨ ਅੱਖੀ ਵੇ ਤਗਾ ਆਪੇ ਵੱਤੈ ਵੜ ਧਾਗੇ ਅਵਰਾ ਕੱਤੈ ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ।
0: ਸੁਣ ਵੇਖੋ ਲੋਕਾਂ ਏਵੜਾਂ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸਿੰਘ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਏ ਪ੍ਰਵਾਨ।

ਔੜੀ ਸਾਹਿਬ ਹਰਿ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਇਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਇਆ ਪਰਮਾਨ ਤੱਕ ਸਮਝਾਏ ਸੀ, ਇਸਮੈ ਭਾਵੇ ਸੋ ਕਰੇ ਮਨ ਦਿੰਦਿਆ ਸੋ ਫਲ ਪਾਏ ਸੀ, ਦਾਦਰ ਕੇ ਪੈਦਾ ਜਾਏ ਸੀ, ਦਾਦਰ ਕੇ ਪੈਦਾ ਸੀ।

0: ਹਰ ਤਾਣ ਸਤਾਣੇ ਤਾਣ ਸਤਾਣੇ।
1: ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੈ ਕਰਮੈ ਪਿਤਰੀ ਦੇ, ਅੱਗੇ ਵਸਤ ਸਜਾਣੀਐ ਪਿਤਰੀ ਚੋਰ ਕਰੇ, ਵੱਡੀਐ ਹੱਥ ਲਾਲ ਕੈ ਮੁਸਫੀਏ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।
0: ਜਿਉਂ ਜੋ ਰੂ ਸਰਨਾਵਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਇ ਖੋਵਾਰ, ਸੂਚੇ ਇਹ ਨਾ ਕੀਏ ਬੈਂਜੇ ਪਿੰਡਾ ਥੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਪੌੜੀ ਤੁਰੇ ਭਲਾਣ ਪਾਉਣ ਵੇ। ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ, ਬੈਠੇ ਘਰ ਪਾ ਸਾਰਿਆ ਜੀ ਕਰਨ ਪਾਉਂਦੇ।

ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰੂ ਸਵਾਰਿਆ, ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰਪਾ ਸਾਰਿਆ, ਚੀਜ਼ ਕਰਨ ਮਨ ਭਖਦੇ ਹਰ ਬੁੱਧ ਨਾ ਹੀ ਹਰਿਆ, ਕਰ ਫਿਰ ਮੈਂ ਸਿਖਾਇਆ ਵੇਖ ਮਿਹਨਤ ਕਰਨ ਵਿਸਾਰਿਆ, ਜਬਨ ਹਾਰਿਆ ਦਰਿਆਈ ਜੋ ਬਨਹਾਰਿਆ।

0: ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੂਜ ਕਰਾਵਾ।
1: ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨਿਆ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨ ਕਹਿ ਜੀਆਂ ਬਾਜਣਾ ਕੋਏ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਸੂਤ ਕੇਵਣਾ ਤੁਰੈ ਗਿਆਨ ਉਤਾਰੇ ਤੁਹੀ ਮਹੱਲ ਪਹਿਲਾ।
0: ਮਨ ਕਾ ਸੂਤਕ ਲੋਭ ਹੈ ਜਿਵਾ ਸੁਤ ਕੂੜ ਅੱਖੀ ਸੂਤਕ ਵੇਖਣਾ, ਪਰ ਤ੍ਰੈ ਪਰਧਨ ਕਨੀ ਸੁਤ ਕਨ ਪੈ ਲੈ ਬਾਰੀ ਖਾਹੇ। ਨਾਨਕ ਹੰਸਾ ਆਦਮੀ ਬਦੇ ਜਮ ਪ੍ਰਜਾਏ ਮਹੱਲਾ ਪਹਿਲਾ।
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ ਦੀ ਤੋਣ ਰਿਜਕ ਸੰਭਾਏ, ਨਾਨਕ ਜਿੰਨੀ ਗੁਰਮੁਖ ਬੁੱਝਿਆ
0: ਤਿੰਨਾ ਸੂਤਕ ਨਾ ਪੜ ਸਤਗੁਰ ਵੱਡਾ ਕਰ ਸਲਾਹੀ ਹੈ। ਜਿਸ ਵਿੱਚ ਵੱਡੀਆਂ ਵਡਿਆਈਆਂ ਸਭ ਮਿਲ ਦਰਦਰੀਆਂ, ਜਾਤ ਸਵਾਤ ਮਨ ਸਾਈਆਂ ਕਰ ਕੁਮਤ ਘੱਟ ਕਰ ਚੁਮਾਰ ਕੱਢੀਆਂ ਬੁਰਿਆਈਆਂ। ਐ ਕੁਠੇ ਨੌਨ ਦਬਾਈਆਂ, ਨੌਨ ਦਬਾਈਆਂ, ਨੌਨ ਦਬਾਈਆਂ।
2: ਪੌੜੀ ਸਤਗੁਰ ਵੱਡਾ ਕਰ ਸਲਾਹੀ ਹੈ। ਜਿਸ ਵਿੱਚ ਵਡਿਆਈਆਂ ਸਹਿ ਮੇਲੇ ਦੰਦਰੀ ਆਈਆਂ, ਜਾਤ ਪਹਾੜਾਂ ਤੇ ਮਨ ਵਸਾਈਆਂ, ਕਰ ਕੁਮਸ ਕਾਤ ਧਰ ਵਿੱਚ ਹਮਾਰ ਲੱਗੀਆਂ ਬੁਰਿਆਈਆਂ, ਸਹਿ ਤੁਥੇ ਨੌਣਕ ਪਾਈਆਂ, ਸਹਿ ਤੁਥੇ ਨੌਣਕ ਪਾਈਆਂ।

0: ਸਲੋਕ ਮਹੱਲਾ ਪਹਿਲਾ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨ ਉਚਰੈ ਬਿਨਾਂ ਵੇ ਰਸ ਖਾਏ, ਨਾਨਕੇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਏ। ਮਹੱਲਾ ਪਹਿਲਾ।
1: ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ। ਭੰਡ ਮੋਆ ਭੰਡ ਫਾਲੀਐ ਭੰਡ ਹੋਵੇ ਬੰਦਾ, ਸੁੱਖ ਮੰਦਾ ਆਖੀਐ ਜਿਤ ਮੇਰਾ ਜਾਨ। ਭੰਡੋ ਹੀ ਪੰਡ ਜੈ ਪੰਡੇ ਬਾਜ ਨਾ ਕੋਏ, ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ, ਨਾਨਕ ਤਿਮ ਖੁਜਲੇ ਤਿਤ ਸੱਚੇ ਦਰਬਾਰ। ਪੌੜੀ ਸਭ ਤੋਂ ਆਪਣੇ।

ਬੰਦਾ ਕਿਸੇ ਨਾਲ ਆਖੀਏ ਬੜੇ ਅੱਖਰੇ ਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਨਾ ਲੁਜੀਏ।

0: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟੀਐ ਮਥੁਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਲੈ। ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨ ਹੀ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੋਦੀ ਕਰ ਜਾਹੀ, ਪਰਵਾਹ ਨਾਹੀਂ ਕਿਸੇ ਕਰੀ ਬਾ ਸੱਚੇ ਨਾ, ਦਰਬਾਰ ਟੁੱਪਰ ਖਚ ਮੰਗਾ ਜਬੇ ਦੇ ਤਾਂ ਕਾਹੀ, ਦੀਵਾਨ ਏਕੋ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤਿਲ ਪੌੜੀ ਆਪੇ ਹੀ ਕਰਨਾ ਕਿਉ, ਕਲੇ ਆਪੇ ਹੀ ਤੈ ਤਾਰੀਐ ਦੇਖ ਕੀਤਾ ਆਪਣਾ, ਘਰ ਕੱਚੀ ਪੱਕੀ ਸਾਰੀਐ ਜੋ ਆਇਆ ਸੀ ਚਲ ਸੀ, ਸਭ ਕੋਈ ਆਈ ਵਾਰੀਐ ਜਿਸ ਦੀ ਪ੍ਰਾਣ ਹੈ, ਕਿਉ ਸਾਹਿਬ ਮਨੋ ਵਸਾਰੀਐ ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ ਕਾ ਸਵਾਰੀਐ ਕਾ ਸਵਾਰੀਐ,
0: ਆਪਣਾ ਆਪਣਾ ਆਪੇ ਕਾਰ ਸਵਾਰੀ ਹੈ, ਆਪੇ ਹੀ ਕਾਰ ਸਵਾਰੀ ਹੈ।

ਆਸਾ ਮਹੱਲਾ ਚੌਥਾ ਜਿੰਨਾ ਪੇਟਿਆ ਮੇਰਾ ਪੂਰਾ ਸਤਿਗੁਰੂ ਤਨਹਾਰ ਰਾਮ ਦਰਲਾ ਮੈਂ ਰਾਮ ਰਾਜੇ ਕ੍ਰਿਸ਼ਨਾ ਪੁੱਖ।

0: ਜਨ ਨਾਨਕ ਕਹੋ ਹਰ ਕਿਰਪਾ ਕਰ ਕਿਰਪਾ ਕਰ।
1: ਸਲੋਕ ਮਹਲਾ ਦੂਜਾ। ਇੱਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕੰਡ ਗਏ ਸਦ ਹੀ ਰਹਿ ਸਮਾਏ, ਚੰਗੇ ਚੰਗਾ ਕਰ ਮਨੇ ਮੰਦੇ ਮੰਦਾ ਹੋਏ, ਆਸ਼ ਕਿਉਂ ਨਾ ਕੀਐ
0: ਸਾਹਿਬ ਸਦਾ ਸਮਲ ਜਿੱਤ ਕੀਤਾ ਪਾਈਏ ਆਪਣਾ, ਸਕਾਲ ਬੁਰੀ ਕਿਉਂ ਕਾਲੀਏ ਮਨ ਦਾ ਮੂਲ ਕੀ ਚਈ, ਵਿਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ, ਵੇਹਾ ਪਾਸਾ ਟਾਲੀਐ ਕਿਛਲਾ ਹੈ ਉੱਪਰ ਕਾਲੀਐ ਉੱਪਰ ਕਾਲੀਐ ਉੱਪਰ ਕਾਲੀਐ।
2: ਜਿਤ ਕੀਤਾ ਪਾਈ ਆਪਣਾ ਸਰਭਾਗ ਬੁਰੀ ਕਿਉਂ ਕਾਲੀਐ, ਮੰਦਰ ਮੂਲ ਕੀ ਚੀਜ਼ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਿਹਾਰੀਐ ਤੇ ਵੇਹਾ ਪਾਸਾ ਟਾਲੀਐ ਕਿਛਲਾ ਹੈ ਉੱਪਰ ਕਾਲੀਐ ਉੱਪਰ ਕਾਲੀਐ।

0: ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪਰਵਾਹ ਮਹੱਲਾ ਦੂਜਾ, ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾ। ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਓ ਮਹੱਲਾ ਦੂਜਾ।
1: ਨਾਲ ਆਣੀ ਦੋਸਤੀ ਕਦੇ ਨਾ ਆਵੇ ਰਾਸ, ਚਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ, ਵਸਤੂ ਅੰਦਰ ਸਮਾਵੈ ਦੂਜੀ ਹੋਵੇ ਪਾਸ। ਸਾਹਿਬ ਸੇ ਤੀਕ ਮਨਾ ਚੱਲੇ ਕਈ ਮਣੀ ਅਰਦਾਸ, ਕੂਟ ਕਮਾਣੇ ਕੂੜੋ ਹੋਵੇ ਨਾਨਕ ਸਤਿ ਵਿਗਾਸ ਮਹੱਲਾ ਦੂਜਾ। ਨਾਲ ਆਣੇ ਦੋਸਤੀ ਵਡਾਰੂ ਸਿਓ ਨੇ, ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਤੇ ਮਹੱਲਾ ਦੂਜਾ। ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਕ ਚੰਗੀ ਕਰੇ ਦੂਜੀ ਪੀਵੇ ਰਾਸ, ਪੌੜੀ ਚੱਕਰ ਲੱਗੇ ਚੱਕ।

ਹੌੜੀ ਚੱਕਰ ਲੱਗੇ ਚਰਖੜੀ ਜੇ ਤੱਲੇ ਖਸਮੇ ਪਹਾਏ ਗੁਰਮਤ ਕਿਸਨੋ ਅਗਲੀ ਹੋ ਜੋ ਪਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾ ਵੱਜੋ ਗਵਾਏ ਅਗਲਾ ਮੈਂ ਜਿਸ ਦਾ ਦਿੱਤਾ ਖਾਵਣਾ ਕਿਸ ਕਹੀਆ ਸਭ ਨਾਨਕ ਚੱਲੀ ਨਾਲ।

0: ਸਲੋਕ ਮਹੱਲਾ ਦੂਜਾ। ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪਖ ਸੁਣਾ ਜਾਏ, ਨਾਨਕ ਸੇਵ ਕਾਂਢੀ ਐ ਜਿਸੇ ਤਿਖਸਮ ਸਮਾਏ ਪੌੜੀ ਨਾਨਕ।

ਨਾਨਕ ਖਾਜਾ ਆਪਣੀ ਹਰਦਾ ਕੇ ਪਾਰਾਵਾਰ ਆਪ ਰਹਿ ਸਾਖੀ ਬ੍ਰਤ ਰਾਏ ਮਾਰ ਇੱਕ ਨਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੇ ਵਿਸਿਆ ਆਪ ਰਹਿ ਕਰੇ ਆਪ ਹੋ

ਕਿਸ ਨੂੰ ਕਹੀਏ ਨਾਨਕਾ, ਸਭ ਕਿਸ ਆਪੇ ਆਪਣੀ ਵਡਕਿਆ ਵਡਿਆਈਆਂ, ਕਿਸ ਕਹਿਣਾ ਕਹਿਣ ਲਗਾਏ, ਸੋ ਕਰਦਾ ਕਰ ਪ੍ਰੀਮ, ਤੇ ਜੀਆਂ ਰਿਜਕ ਸੰਭਾਏ, ਸਾਈ ਕਰ ਕਮਾਉਣੀ, ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਹਰੀ,

ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹ ਨਿਹਚਲ ਚੌ ਛਤ ਪੌੜੀ ਵੱਡੀ ਵੱਡਾ।

0: ਥੋੜੀ ਵੱਡੀ ਹੂੰ ਡਾ ਅਪਾਰ ਤੇਰਾ ਮਰਤਬਾ, ਰੰਗ ਬਰੰਗ ਅਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ, ਸਭ ਕਿਸ ਤੇਰੇ ਵਾਸ ਤੇਰਾ ਘਰ ਪਲਾ, ਤੇਰੇ ਘਰ ਆਨੰਦ ਵਧਾਈ ਤੁਦ ਘਰ, ਮਾਨ ਮਹੱਤਾ ਤੇਜ ਆਪਣਾ ਬਜਰ, ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸ ਮੁਦਾਸ ਤੁਦ ਆਗੈ ਬਿਨ ਮਰਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ ਦੇਵ ਸੁਰਾਤ ਦੋਈ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਂ ਬੁਰਿਆਂ, ਵਾਚੈ ਧਰਮ ਹਦੂਰ ਕਰਮੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੁੱਲ ਜੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦੱਸਵੀ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਹਾਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਾੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਮਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ। ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਤਾਰਥ ਕੀਓ ਉਗਰ ਸੈਨ ਕਉ ਰਾਜ ਅਭੈ ਭਗਤ ਜਨ ਦੀਓ ਕਲਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫੁਰਮਾਇਓ ਅਨਕਾਇ ਰਤੜਿਆ ਵਾਟ ਦੋਹਿਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵ ਹੈ ਗੁਣ ਗੋਪਾਲ ਨਾ ਜਪ ਹੈ ਰਸਨਾ ਫਿਰ ਕਦਹੋ ਸੇ ਦੇ ਆਵਏ ਤਰ ਵਰ ਵਿਛੁਨੇ ਨਹਿ ਪਾਤ ਜੁੜਤੇ ਜਮ ਮਗ ਗੌਨ ਇਕੱਲੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹਿਲੀ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵਿਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪਹਿ ਜਾਣ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣੋ ਲਿਖ ਕਤ ਹੈ ਨ ਛੂਟੀਐ ਖਿਨ ਖਿਨ ਭੂਲਨਹਾਰ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿ ਨਿਸ ਸਹਿਜ ਸੁਭਾਏ दर्शन परसै गुरु कै जन्म मरण दुख जाय। होवै सिफत खसम दी नूर अर सोह कुर सोह चटिया तद डठे सचे पातशाह मल जन्म जन्म दी कटिया सज्जन सच्चा पातशाह सिर शाह दशाह जिस पास बैठिया सोही सबना दावे साहो सज्जन सच्चा पातशाह सिर शाह दशाह जिस पास बैठिया सोही सबना दावे सतनाम श्री वाहे गुरु साहिब जी गुजरी महला पहला नाभ कमल ते ब्रह्मा उपजे वेद पढ़े मुख कंठ सवार ताको अंत ना जाई लखना आवत जात रह गुबार नाभ कमल ते ब्रह्मा उपजे वेद पढ़े मुख कंठ सवार ताको अंत ना जाई लखना आवत जात रह गुबार प्रीतम क्यों बिसरहै

ਮਨ ਜਨ ਸੇਵਹਿ ਗੁਰ ਵਿਚਾਰ ਰਹਾਉ ਰਾਮ ਸਸ ਦੀਪਕ ਜਾ ਕੇ ਤ੍ਰਿਭਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੁਹਿਨਿਸ ਨਿਰਮਲ ਮਨ ਮੁਖ ਰਹਿਣ ਅੰਧਾਰ ਸਿੱਧ ਸਮਾਧ ਕਰਹਿ ਨਿਤ ਝਗਰਾ ਦੋਹ ਲੋਚਨ ਕਿਆ ਹੇਰਾ ਅੰਤਰ ਜੋਤ ਸਬਦ ਧੁਨ ਜਾਗੈ ਸਤ ਗੁਰ ਝਗਰ ਨਿਬੇਰਾ ਸੁਰ ਨਰ ਨਾਥ ਬੇਅੰਤ ਅਜੋਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੋ ਨਿਸਤਾਰਾ ਸੁਰ ਨਰ ਨਾਥ ਬੇਅੰਤ ਅਜੋਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੋ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾ ਕੋ ਅੰਤ ਨਾ ਜਾਈ ਲਖਣਾ

ਕਿਹਾ ਹੈ ਜਿਉਣਾ ਝੂਠ ਹੈ। ਗੁਰੂ ਨਾਨਕ ਮੁਸਕੁਰਾਏ, ਮਰਦਾਨਿਆਂ ਅੱਜ ਤੈਨੂੰ ਸਹੀ ਦੁਕਾਨਦਾਰ ਮਿਲਿਆ ਹੈ, ਨਹੀਂ ਤੇ ਇਸ ਦੁਨੀਆਂ ਵਿੱਚ ਮਰਨਾ ਤੇ ਕਿਸੇ ਨੂੰ ਚੇਤੇ ਵੀ ਨਹੀਂ ਹੈ। ਜੇ ਕੋਈ ਆਖੇ ਨਾ ਮੈਂ ਸਦਾ ਚਿਰ ਇਸ ਦੁਨੀਆਂ ਤੇ ਰਹਿਣਾ ਹੈ, ਕਦੀ ਨਹੀਂ ਮਰਨਾ, ਤੇ ਇਹ ਨਿਰਾ ਹੀ ਝੂਠ ਹੈ। ਜੇ ਕੋਈ ਆਖੇ ਵੀ ਪਲ ਦਾ ਵਸਾ ਨਹੀਂ, ਪਤਾ ਨਹੀਂ ਕਦੋਂ ਦਮ ਨਿਕਲ ਜਾਣਾ ਹੈ, ਤੇ ਇਹ ਬਿਲਕੁਲ ਸੱਚੀ ਗੱਲ ਹੈ। ਬਈ ਮਰਦਾਨਿਆਂ ਤੂੰ ਮੈਨੂੰ ਦੱਸ, ਤੂੰ ਮੌਤ ਨੂੰ ਕਿੰਨਾ ਕੁ ਨੇੜੇ ਸਮਝਦਾ ਹੈ? ਸਤਿਗੁਰੂ, ਅੱਜ ਦਾ ਸੂਰਜ ਚੜ੍ਹਿਆ ਦੇਖਿਆ ਹੈ, ਪਤਾ ਨਹੀਂ ਕੱਲ੍ਹ ਦਾ ਸੂਰਜ ਚੜ੍ਹਿਆ ਦੇਖਣਾ ਹੈ।

ਦੀ ਤੁਸੀਂ ਦੱਸੋ ਮੇਰੇ ਮਾਲਕ ਦੋ ਪਹਿਰ ਘੜੀਆਂ ਦਿਨ ਦੀਆਂ ਬੀਤੀਆਂ ਨੇ ਪਤਾ ਨਹੀਂ ਅਗਲੀਆਂ ਦੋ ਘੜੀਆਂ ਤੱਕਣੀਆਂ ਹਨ ਕਿ ਨਹੀਂ ਨਹੀਂ ਬਾਲਿਆ ਤੂੰ ਵੀ ਮੌਤ ਨੂੰ ਬਹੁਤ ਦੂਰ ਸਮਝਦਾ ਹੈ ਏਡੀ ਦੂਰ ਤੇ ਨਹੀਂ ਮੌਤ ਫਿਰ ਸਤਿਗੁਰੂ ਤੁਸੀਂ ਦੱਸੋ ਤੇ ਗੁਰੂ ਨਾਨਕ ਸਾਹਿਬ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਿਆ ਹਮ ਆਦਮੀ ਹਾਂ ਇੱਕ ਦਮੀ ਜਿਹੜਾ ਦਮ ਲਿਆ ਉਸੇ ਦਮ ਦੇ ਮਾਲਕ ਹਾਂ ਇੱਕ ਸਾਹ ਲਿਆ ਹੈ ਪਤਾ ਨਹੀਂ ਦੂਜਾ ਸਾਹ ਆਉਣਾ ਹੈ ਕਿ ਨਹੀਂ ਆਉਣਾ ਕੋਈ ਮੁਹਲਤ ਨਹੀਂ ਇੰਨੀ ਕੀ ਗੱਲ ਹੈ ਇੱਕ ਖਿੰਨ ਮਾਤਰ ਵਿੱਚ ਪਤਾ ਨਹੀਂ ਕੀ ਦਾ ਕੀ ਹੋ ਜਾਣਾ ਹੈ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ ਇਹ ਜੀਵ ਮਕਾਨ ਬਣਾਉਂਦਾ ਹੈ ਨਾ ਕਿੱਡੀਆਂ ਡੂੰਘੀਆਂ ਡੂੰਘੀਆਂ ਨੀਹਾਂ ਪਵਾਉਂਦਾ ਹੈ ਉੱਪਰ ਉੱਚੇ ਉੱਚੇ ਮਹਿਲ ਬਣਾਉਂਦਾ ਹੈ ਹਰ ਇੱਕ ਚੀਜ਼ ਗਰੰਟੀ ਵਾਲੀ ਲਾਉਂਦਾ ਹੈ ਨੀਹਾਂ ਪੱਕੀਆਂ ਮਕਾਨ ਵੀ ਪੱਕਾ ਤੇ ਵਿੱਚ ਰਹਿਣ ਵਾਲਾ ਇਨਸਾਨ ਕੱਚਾ ਘੜੀ ਦਾ ਵੀ ਵਿਸਾਹ ਨਹੀਂ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਤਰ ਮੂੰਡ ਬੁਲਾਏ ਇੱਕ ਮਾਰ ਕੰਡਾ ਰਿਸ਼ੀ ਹੋਇਆ ਹੈ ਇਸ ਦੀ ਉਮਰ ਹਜ਼ਾਰਾਂ ਵਰਸ ਦੀ ਹੋਈ ਹੈ ਜੇ ਸੇਵਕਾਂ ਨੇ ਆਖਿਆ ਮਹਾਂਪੁਰਸ਼ਾਂ ਨੂੰ ਵੀ ਹਜ਼ਾਰ ਵਰਸ ਕੱਢਣੇ ਨੇ

ਪੰਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ ਜਿਹੇ ਤੇ ਉਪਜਿਓ ਨਾਨਕਾ ਲੀਨ ਤਾਹੈ ਮਹਿਮਾਨ ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ ਜਿਹੇ ਤੇ ਉਪਜਿਓ ਨਾਨਕਾ ਲੀਨ ਤਾਹੈ ਮਹਿਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮਾਨਾ ਪਉ ਨਿਦ ਉਤਰਹਿ ਪਾਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮਾਨਾ ਪਉ ਨਿਦ ਉਤਰਹਿ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀ ਆਸੀਸ ਸਦਕਾ ਸਤਿਗੁਰੂ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਅੰਮ੍ਰਿਤ ਸ਼ਲੋਕਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਅਧੀਨ ਜੋ ਸ਼ਲੋਕ ਆਪ ਜੀ ਨੇ ਅੱਜ ਦੋ ਸਰਵਣ ਕੀਤੇ ਨੇ, ਇਹ ਹਜ਼ੂਰ ਦਾ 11ਵਾਂ ਔਰ 12ਵਾਂ ਸ਼ਲੋਕ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਸਕੀਏ। ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਆਪ ਆਪਣੀ ਅਸੀਸ ਬਖਸ਼ੀਸ਼ ਦੇਵੋ, ਆਪ ਵਿੱਚ ਵਰਤ ਕੇ ਸਤਿਗੁਰੂ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਪਿਆਰ ਅਦਬ ਸਹਿਤ ਸਾਧ ਸੰਗਤ ਜੀ, ਆਪ ਘਰਾਂ ਵਿੱਚ ਬੈਠੇ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਅੱਜ ਦੇ ਇਹ ਜੋ ਵਿਚਾਰ ਅਧੀਨ ਦੋ ਸ਼ਲੋਕ ਨੇ, ਸਤਿਗੁਰੂ ਨੇ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ, ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ। ਪਾਂਚ ਤਤ ਤੋਂ ਮੁਰਾਦ ਕਿ ਆਹ ਜਿਹੜਾ ਸਰੀਰ ਦੀ ਘਾੜਤ ਹੈ ਜਾਂ ਜੜਤ ਹੈ, ਇਹ ਪੰਜਾਂ ਤੱਤਾਂ ਨਾਲ ਪਰਮਾਤਮਾ ਨੇ ਬਣਾਈ ਹੈ। ਉਹ ਪੰਜ ਤੱਤ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਪਾਣੀ ਅੱਗ ਹਵਾ ਮਿੱਟੀ ਪੌਣ ਆਕਾਸ਼ ਆਦਿਕ, ਇਹਨਾਂ ਪੰਜਾਂ ਤੱਤਾਂ ਨੂੰ ਮਿਲਾ ਕੇ ਪਾਰ ਬ੍ਰਹਮ ਪਰਮੇਸ਼ਵਰ ਨੇ ਇਸ ਤਨ ਨੂੰ ਇਸ ਸਰੀਰ ਨੂੰ ਬਣਾਇਆ ਹੈ। ਪੰਜ ਤੱਤ ਕੋ ਤਨ ਰਚਿਓ, ਪੰਜਾਂ ਤੱਤਾਂ ਨਾਲ ਇਸ ਤਨ ਦੀ ਰਚਨਾ ਕੀਤੀ, ਇਸ ਨੂੰ ਬਣਾਇਆ ਹੈ। ਜਾਨਹੁ ਚਤੁਰ ਸੁਜਾਨ, ਚਤੁਰ ਸੁਜਾਨ ਦਰ ਤੇ ਹੇ ਸਿਆਣੇ ਬੰਦਿਓ, ਚੰਗੀ ਮਤ ਵਾਲੇ ਬੰਦਿਓ, ਸਿਆਣਪ ਵਾਲੇ ਬੰਦਿਓ, ਇਸ ਗੱਲ ਨੂੰ ਚੰਗੀ ਤਰ੍ਹਾਂ ਇਹ ਜਾਣ ਲਓ ਕਿ ਪੰਜਾਂ ਤੱਤਾਂ ਦੀ ਇਹ ਜੜਤ ਹੈ, ਇਹ ਰਚਨਾ ਹੈ ਸਾਡਾ ਸਰੀਰ। ਪਰ ਨਾਲ ਬਚਨ ਕਰ ਦਿੱਤਾ ਜਿਹ ਤੇ ਉਪਜਿਓ ਨਾਨਕਾ, ਜਿੱਥੋਂ ਇਹ ਤੱਤ ਉਪਜੇ ਨੇ। ਮਹਾਰਾਜ ਕਹਿੰਦੇ ਨੇ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੈ ਮਹਿਮਾਨ,
ਜਿੱਥੋਂ ਇਹ ਤੱਤ ਨਿਕਲੇ ਨੇ ਲੀਨ ਤਾਹੇ ਮਹਿਮਾਨ, ਉਹਨਾਂ ਤੱਤਾਂ ਨੇ ਆਪਣੇ ਉਹਨਾਂ ਤੱਤਾਂ ਵਿੱਚ ਆਪਣੇ ਅਸਲੀ ਵਿੱਚ ਜਾ ਮਿਲ ਜਾਣਾ ਹੈ ਜਿੱਥੋਂ ਇਹ ਤੱਤ ਨਿਕਲੇ ਨੇ। ਕਹਿਣ ਤੋਂ ਮੁਰਾਦ ਪੰਜਾਂ ਤੱਤਾਂ ਦੀ ਇਹ ਦੇਹੀ ਹੈ। ਸਿਆਣੇ ਪੁਰਸ਼ੋ, ਜਿੱਥੋਂ ਉਪਜੇ ਨੇ ਇਹਨਾਂ ਤੱਤਾਂ ਨੇ ਉਹਨਾਂ ਵਿੱਚ ਹੀ ਵਲੀਨ ਹੋ ਜਾਣਾ ਹੈ, ਉਹਨਾਂ ਵਿੱਚ ਹੀ ਮਿਲ ਜਾਣਾ ਹੈ। ਲੀਨ ਤਾਹੇ ਮਹਿਮਾਨ, ਉਸ ਵਿੱਚ ਇਹ ਮਿਲ ਜਾਣਗੇ। ਫਿਰ ਨਾਲ ਅਗਲਾ ਬਚਨ ਕੀਤਾ ਕਿ ਇਹ ਪੰਜਾਂ ਤੱਤਾਂ ਦਾ ਜਿਹੜਾ ਸਰੀਰ ਹੈ, ਕਿਉਂਕਿ ਇਸ ਦੀ ਵਿਚਾਰ ਅਸੀਂ ਡਿਟੇਲ ਨਾਲ ਕਰਾਂਗੇ ਪੰਜਾਂ ਤੱਤਾਂ ਦੇ ਸੰਬੰਧ ਵਿੱਚ ਵੀ। ਹਜ਼ੂਰ ਨੇ ਕਿਹਾ ਕੇਵਲ ਇਸ ਪੰਜਾਂ ਤੱਤਾਂ ਦੀ ਇਸ ਜੜਤ ਨੂੰ ਹੱਡ ਚੰਮ ਮਾਸ ਦੇ ਇਸ ਪੁਤਲੇ ਤੱਕ ਨਾ ਕੇਵਲ ਸੀਮਤ ਰਹੋ। ਜਿਨ੍ਹਾਂ ਸੰਤ ਜਨਾਂ ਨੇ ਅਧਿਆਤਮਕ ਜੀਵਨ ਨੂੰ ਕਮਾਇਆ, ਅੰਤਰਮੁਖੀ ਹੋ ਕੇ ਆਪਣੇ ਘੱਟ ਵਿੱਚ ਝਾਤੀ ਮਾਰੀ, ਉਹਨਾਂ ਨੇ ਇਹ ਦੇਖਿਆ ਵੀ ਪਰਮਾਤਮਾ ਸਾਡੇ ਹਿਰਦੇ ਵਿੱਚ ਹੈ, ਤੇ ਕੇਵਲ ਸਾਡੇ ਹਿਰਦੇ ਵਿੱਚ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਸਾਰਿਆਂ ਘਟਾਂ ਦੇ ਵਿੱਚ ਵਰਦੀ ਹੈ। ਮਹਾਰਾਜ ਜੀ ਨੇ ਅਗਲਾ ਬਚਨ ਕੀਤਾ, ਘੱਟ ਘੱਟ ਮੈਂ ਹਰ ਜੂ ਬਸੈ। ਘੱਟ ਦਾ ਅਰਥ ਹਿਰਦਾ, ਹਰ ਸਰੀਰ ਵਿੱਚ, ਹਰ ਹਿਰਦੇ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਵਸ ਰਿਹਾ ਹੈ। ਤੇ ਪਰ ਇਹ ਸਮਝ ਕਿਨ੍ਹਾਂ ਨੂੰ ਪਈ? ਕੇਵਲ ਵਾਚਕ ਗਿਆਨੀ ਤੱਕ ਸ਼ਬਦ ਨਹੀਂ, ਸੰਤਨ ਕਹੋ ਪੁਕਾਰ, ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ, ਉਹਨਾਂ ਨੇ ਇਹ ਪੁਕਾਰ ਕੇ ਉੱਚੀ ਆਵਾਜ਼ ਵਿੱਚ ਇਹ ਕਹਿ ਦਿੱਤਾ ਕਿ ਹਰ ਘੱਟ ਦੇ ਵਿੱਚ, ਹਰ ਸਰੀਰ ਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ, ਉਹਦੀ ਜਿਹੜੀ ਜੋਤ ਹੈ, ਉਹਦਾ ਜਿਹੜਾ ਬਖਸ਼ਿਸ਼ ਹੈ, ਹਰ ਘੱਟ ਵਿੱਚ ਵਰਦੀ ਹੈ। ਘੱਟ ਘੱਟ ਮੈਂ ਖਰਜੂ ਬਸੈ, ਸੰਤਨ ਕਹੋ ਪੁਕਾਰ। ਤੇ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਤੇ ਭਜ ਮਨਾ। ਮਹਾਰਾਜ ਕਹਿੰਦੇ ਨੇ ਐ ਇਨਸਾਨ, ਤੂੰ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਸਿਮਰਨ ਕਰ, ਉਹਨੂੰ ਯਾਦ ਕਰ, ਉਸ ਨੂੰ ਆਪਣੇ ਜ਼ਿਹਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਚਿੰਤਨ ਕਰ, ਤੇ ਉਸ ਦਾ ਸਿਮਰਨ ਕਰਨ ਨਾਲ ਜਿਹੜਾ ਸਾਰਿਆਂ ਘਟਾਂ ਵਿੱਚ ਵਸਦਾ ਹੈ। ਕਹੋ ਨਾਨਕ ਤੇ ਭਜ ਮਨਾ, ਭਉ ਨਿਧ ਉਤਰ ਹੈ ਪਾਰ। ਇਹ ਜਿਹੜਾ ਡਰਾਵਣਾ ਸੰਸਾਰ ਸਮੁੰਦਰ ਹੈ, ਤੂੰ ਇਸ ਤੋਂ ਪਾਰ ਹੋ ਜਾਏਗਾ ਜੇ ਤੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਕਰੇਗਾ। ਸਤਿਗੁਰਾਂ ਨੇ ਇਹਨਾਂ ਦੋ ਸ਼ਲੋਕਾਂ ਵਿੱਚ ਪਹਿਲੇ ਵਿੱਚ ਪੰਜਾਂ ਤੱਤਾਂ ਦਾ ਜ਼ਿਕਰ ਕੀਤਾ, ਉਹਨਾਂ ਦੇ ਇਕੱਠ ਚ ਇਹ ਸਾਡਾ ਪੁਤਲਾ ਸਰੀਰ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਸੰਬੰਧੀ ਅਸੀਂ ਕੁਝ ਵਿਚਾਰ ਲਵਾਂਗੇ, ਕਿਉਂਕਿ ਇਹ ਅਤ ਲਾਜ਼ਮੀ ਹੈ ਪੰਜਾਂ ਤੱਤਾਂ ਦੇ ਬਾਰੇ ਗੱਲ ਕਰਨਾ। ਉਂਝ ਭਾਰਤੀ ਦਰਸ਼ਨ ਵਿੱਚ ਜਾਂ ਹਿੰਦੁਸਤਾਨ ਦੀ ਧਰਤੀ ਤੇ ਜਿੱਥੇ ਚਾਰ ਵੇਦ ਨੇ, ਜਿੱਥੇ ਛੇ ਸ਼ਾਸਤਰ ਨੇ, ਸਿਮਰਤੀਆਂ ਨੇ, ਪੁਰਾਣ ਨੇ, ਉਹਨਾਂ ਛੇ ਸ਼ਾਸਤਰਾਂ ਦੇ ਵਿੱਚ ਇੱਕ ਸ਼ਾਸਤਰ ਹੈ ਸਾਂਖ ਸ਼ਾਸਤਰ, ਜਿਸ ਨੂੰ ਕਪਿਲ ਮੁਨੀ ਜੀ ਦਾ ਕਿਹਾ ਜਾਂਦਾ ਹੈ। ਤੇ ਉਸ ਸਾਂਖ ਸ਼ਾਸਤਰ ਦੇ ਵਿੱਚ ਖਾਸ ਕਰਕੇ ਇਹਨਾਂ ਤੱਤਾਂ ਦਾ, ਇਹਨਾਂ ਤੱਤਾਂ ਤੋਂ ਅੱਗੇ ਇਹਨਾਂ ਦੇ ਗੁਣਾਂ ਦਾ, ਗਿਆਨ ਇੰਦਰੀਆਂ ਦਾ, ਇੱਕ ਇੱਕ ਤੱਤ ਦੀਆਂ ਪੰਜ ਪੰਜ ਜਿਹੜੀਆਂ ਪ੍ਰਕਿਰਤੀਆਂ ਨੇ, ਉਹਨਾਂ 25 ਪ੍ਰਕਿਰਤੀਆਂ ਦਾ ਜ਼ਿਕਰ ਵੀ ਕੀਤਾ ਗਿਆ। ਪਰ ਥੋੜਾ ਜਿਹਾ ਇਸ ਬੇਨਤੀ ਨੂੰ ਆਪ ਜੀ ਧਿਆਨ ਦੇ ਕੇ ਸੁਣਿਓ, ਕਿਉਂਕਿ ਅੱਜ ਦਾ ਬਚਨ ਹੈ ਪਾਂਚ ਤੱਤ ਕੋ ਤਨ ਰਚਿਓ, ਜਾਨੂ ਚਤੁਰ ਸੁਜਾਨ। ਹੁਣ ਇਹ ਜਿਹੜੇ ਪੰਜ ਤੱਤ ਨੇ, ਅਸੀਂ ਹੁਣ ਗਿਣੇ ਨੇ ਅਪ, ਅਪ ਦਾ ਅਰਥ ਪਾਣੀ, ਤੇਜ, ਤੇਜ ਦਾ ਅਰਥ ਅੱਗ, ਬਾਏ, ਬਾਏ ਦਾ ਅਰਥ ਵਾਯੂ, ਪ੍ਰਿਥਵੀ ਦਾ ਅਰਥ ਆਪਾਂ ਮਿੱਟੀ ਕਰਾਂਗੇ, ਤੇ ਪੰਜਵਾਂ ਹੈ ਆਕਾਸ਼। ਇਹਦਾ ਮਤਲਬ ਪੌਣ, ਪਾਣੀ, ਮਿੱਟੀ, ਆਕਾਸ਼ ਤੇ ਅੱਗ, ਇਹਨਾਂ ਪੰਜਾਂ ਤੱਤਾਂ ਦੇ ਨਾਲ ਇਹ ਸਾਡੀ ਦੇਹੀ ਹੈ, ਪੰਜਾਂ ਤੱਤਾਂ ਨਾਲ ਇਹਦਾ ਨਿਰਮਾਣ ਹੋਇਆ। ਪਰ ਕਈ ਵਾਰੀ ਜਦੋਂ ਉਹ ਸ਼ਾਸਤਰਕਾਰ ਨੂੰ ਆਪਾਂ ਪੜ੍ਹਦੇ ਹਾਂ, ਤੇ ਉਹ ਪੰਜਾਂ ਤੱਤਾਂ ਦੀ ਗੱਲ ਕਰਦਿਆਂ ਕਰਦਿਆਂ ਇਸ ਤੱਤਾਂ ਦਾ ਜਿਹੜਾ ਮੂਲ ਹੈ, ਜਿਸ ਨੂੰ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਹਾਂ, ਕਈ ਵਾਰੀ ਉਸ ਦੀ ਖੋਂਦ ਤੋਂ ਜਾਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਇਸ ਖੇਡ ਤੋਂ ਦੂਰ ਹੋ ਕੇ ਸਿਰਫ ਤੱਤਾਂ ਦੇ ਵਿੱਚ ਪ੍ਰਵਿਰਤ ਰਹਿ ਕੇ ਉਹਨਾਂ ਤੱਤਾਂ ਦੀ ਗੱਲ ਹੀ ਕਰਦੇ ਨੇ, ਪਰ ਉਸ ਤੱਤਾਂ ਦੀ ਦਾਤ ਦੇਣ ਵਾਲੇ ਪਰਮੇਸ਼ਵਰ ਦੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ
ਪਹਿਲੀ ਬੇਨਤੀ ਹੈ ਕਿ ਵੀ ਤੱਤ ਹੈਨ, ਪਰ ਸਿਰਫ ਤੱਤ ਇਕੱਲੇ ਨਹੀਂ, ਇਹਨਾਂ ਤੱਤਾਂ ਦਾ ਪੈਦਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਪਦਾਰਥ ਦੀ ਗੱਲ ਕਰਨੇ ਆ, ਪਰ ਪਦਾਰਥ ਬਣਾਉਣ ਵਾਲੇ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ, ਕਿਉਂਕਿ ਸਾਡੇ ਵਿੱਚ ਵੀ ਅੱਜ ਮਟੀਰੀਅਲ ਦੀ ਗੱਲ ਹੋ ਰਹੀ ਹੈ, ਦ੍ਰਿਸ਼ਟਮਾਨ ਦੀ ਗੱਲ ਹੋ ਰਹੀ ਹੈ, ਬਾਹਰ ਦੇ ਵਰਤਾਰੇ ਦੀ ਗੱਲ ਹੋ ਰਹੀ ਹੈ। ਪਰ ਜਿਹੜਾ ਦ੍ਰਿਸ਼ਟਮਾਨ ਨੂੰ ਚਲਾਉਣ ਵਾਲਾ ਅਦ੍ਰਿਸ਼ਟ ਹੈ, ਜਿਹੜਾ ਸਾਨੂੰ ਨਜ਼ਰ ਨਹੀਂ ਆ ਰਿਹਾ, ਪਰ ਉਹ ਸਾਰਿਆਂ ਵਿੱਚ ਆਪ ਹੀ ਵਰਦਾ ਪਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅਨੁਸਾਰ ਜੋ ਦ੍ਰਿਸ਼ਟ ਅੰਦ੍ਰਿਸ਼ਟ ਵਰਤਦਾ ਪਿਆ ਹੈ, ਇਹ ਸਭ ਕੁਝ ਖੇਡ ਪਾਰ ਬ੍ਰਹਮ ਪਰਮੇਸ਼ਵਰ ਦੇ ਹੱਥ ਵਿੱਚ ਹੈ। ਉਸ ਨੂੰ ਇਹਦੇ ਵਿੱਚੋਂ ਉਹਦੀ ਅਣਹੋਂਦ ਜਾਂ ਉਹਨੂੰ ਆਪਾਂ ਵਿੱਚ ਸ਼ਮੂਲੀਅਤ ਨਾ ਕਰੀਏ, ਸਿਰਫ ਪਦਾਰਥ ਦੀ ਗੱਲ ਕਰੀਏ, ਤੇ ਇਹ ਮਾਇਆ ਵੀ ਬਾਤ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਦੋ ਕੁ ਮੈਂ ਉਦਾਹਰਣਾਂ ਦੇਣਾ ਜਿਹੜਾ ਅਸੀਂ ਪਾਠ ਕਰਨੇ, ਕਿ ਜਪਜੀ ਸਾਹਿਬ ਦੀ ਬਾਣੀ ਵਿੱਚ ਸਤਿਗੁਰਾਂ ਨੇ ਪੁਰਾਣੀਆਂ ਉਦਾਹਰਣਾਂ ਵੀ ਦਿੱਤੀਆਂ, ਪਰ ਉਸ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਇਹ ਸਮਝਾਇਆ ਵੀ ਇਹ ਸਾਰੀ ਖੇਡ ਪਾਰ ਬ੍ਰਹਮ ਪਰਮੇਸ਼ਵਰ ਇੱਕ ਓਅੰਕਾਰ ਦੀ। ਜਿਵੇਂ ਇਸ ਧਰਤੀ ਤੇ ਕਿਹਾ ਜਾਂਦਾ ਸੀ, ਭਾਰਤੀ ਦਰਸ਼ਨ ਜਿਹੜਾ ਹੈ ਜਾਂ ਕਾ ਭਾਰਤ ਵਿੱਚ ਇਹ ਸ਼ਬਦ ਕਿਹਾ ਜਾਂਦਾ ਸੀ ਵੀ ਜ਼ਮੀਨ ਜਿਹੜੀ ਹੈ ਇਹ ਖਲੋਤੀ ਹੈ ਧਵਲ ਬਲਦ ਦੇ ਸਿੰਘ ਦੇ ਸਹਾਰੇ, ਕਿਉਂਕਿ ਉਹਨੇ ਧਰਤੀ ਦੇ ਥੱਲੇ ਆਪਣਾ ਇਸ ਭਾਰ ਨੂੰ ਥੰਮਿਆ ਹੋਇਆ। ਹੁਣ ਪਰ ਦੇਖੋ, ਸਤਿਗੁਰਾਂ ਨੇ ਇਹ ਬਾਣੀ ਚ ਇੱਕ ਤਾਂ ਇਹ ਗੱਲ ਕਹੀ ਵੀ ਇਹ ਧਰਤੀ ਖਲੋਤੀ ਕਿਵੇਂ। ਅਸੀਂ ਜਪਜੀ ਸਾਹਿਬ ਵਿੱਚ ਇੱਕ ਪਾਠ ਕਰਨੇ ਆ, ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਉੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਇਹ ਧਰਮ ਦੇ ਸਾਰੇ ਖਲੋਤੀ ਹੈ। ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਅੱਗੇ ਵੀ ਕਹਿਣ ਲੱਗੇ ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਇਹ ਦਲੀਲ ਦਿੱਤੀ ਮਹਾਰਾਜ ਜੀ ਨੇ, ਕਹਿੰਦੇ ਨੇ ਮੰਨ ਲਓ ਕਿ ਇਸ ਧਰਤੀ ਨੂੰ, ਮੰਨ ਲਓ ਸ਼ਬਦ ਮੈਂ ਕਹਿ ਰਿਹਾ, ਇੱਕ ਬਲਦ ਨੇ ਆਪਣੇ ਸਿੰਘਾਂ ਦੇ ਉੱਪਰ ਸਹਾਰਾ ਦੇਕਨ ਚੁੱਕਿਆ, ਤੇ ਜਿਸ ਬਲਦ ਦੇ ਸਿੰਘ ਦੇ ਸਹਾਰੇ ਇਹ ਜ਼ਮੀਨ ਖਲੋਤੀ, ਉਸ ਬਲਦ ਨੂੰ ਖੜੇ ਹੋਣ ਵਾਸਤੇ ਵੀ ਤਾਂ ਕੋਈ ਸਪੋਰਟ ਚਾਹੀਦੀ ਹੈ ਨਾ। ਉਸ ਦੀਆਂ ਲੱਤਾਂ ਜੋ ਉਹਦੇ ਪੈਰ ਕਿਹਦੇ ਉੱਤੇ ਟਿਕੇ, ਤੇ ਉੱਤਰ ਮਿਲਿਆ ਜੀ ਉਹਦੇ ਥੱਲੇ ਹੋਰ ਜ਼ਮੀਨ। ਸਤਿਗੁਰੂ ਕਹਿੰਦੇ ਨੇ ਉਸ ਬਲਦ ਦੇ ਪੈਰਾਂ ਥੱਲੇ ਜਿਹੜੀ ਜ਼ਮੀਨ ਹੈ ਉਹ ਕਿਹਦੇ ਸਹਾਰੇ ਤੇ ਹੈ, ਤੇ ਉੱਤਰ ਮਿਲਿਆ ਜੀ ਉਹਦੇ ਥਰੇ ਹੋਰ ਬਲਦ। ਮੇਰੇ ਕਹਿਣ ਤੋਂ ਮੁਰਾਦ ਗੁਰੂ ਜੀ ਨੇ ਕਿਹਾ, ਉਹ ਬੰਦਿਆ ਇੱਕ ਗੱਲ ਦੱਸ ਕਿ ਜਿਹੜਾ ਸਭ ਤੋਂ ਅਖੀਰਲੀ ਧਰਤੀ ਹੈ ਉਹ ਕਿਹਦੇ ਸਹਾਰੇ ਤੇ ਖਲੋਤੀ। ਤੇ ਫਿਰ ਕਹਿ ਜਾਣਾ ਜੀ ਉਹ ਪਰਮੇਸ਼ਵਰ ਕੇ, ਉਹ ਧਰਮ ਕੇ। ਮੇਰਾ ਸਤਿਗੁਰੂ ਕਹਿੰਦਾ ਬਲਦ ਨੂੰ ਵਿੱਚੋਂ ਪਾਸੇ ਕਰ, ਤੂੰ ਸਿੱਧੀ ਗੱਲ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਰ, ਜਿਹਦੇ ਧਰਮ ਦੇ ਨੇਮ ਅਨੁਸਾਰ ਇਹ ਸਾਰੇ ਖੰਡ ਬ੍ਰਹਿਮੰਡ ਜਿਹੜੇ ਨੇ ਇਹ ਖਿੱਚ ਵਿੱਚੋਂ ਨੇ ਬੰਨੇ ਹੋਏ ਨੇ, ਤੇ ਉਹਦੇ ਧਰਮ ਦੇ ਨੇਮ ਅਨੁਸਾਰ ਇਹ ਚੱਲਦੇ ਪਏ। ਤਾਂ ਹੀ ਗੁਰੂ ਜੀ ਨੇ ਕਿਹਾ ਧੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨਸੂਤ, ਨਾਲ ਕਹਿੰਦੇ ਜੇ ਕੋ ਬੁੱਝੇ, ਜਿਹੜਾ ਇਸ ਗੱਲ ਨੂੰ ਸਮਝ ਜਾਏਗਾ ਉਹ ਸੱਚਮੁੱਚ ਸਚਿਆਰ ਹੋ ਜਾਏਗਾ। ਕੀ ਜੀ, ਜੇ ਕੋ ਬੁੱਝੇ ਹੋਵੇ ਸਚਿਆਰ, ਧਵਲੈ ਉਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਮਹਾਰਾਜ ਉੱਥੇ ਵੀ ਕਹਿ ਰਿਹਾ ਕਿ ਪਰਮਾਤਮਾ ਦੇ ਸਾਰੇ, ਇੱਕ ਪੌੜੀ ਅਸੀਂ ਪੜ੍ਹਨੇ, ਮੈਂ ਥੋੜਾ ਜਿਹਾ ਇਸ ਕਰਕੇ ਆਪ ਨੂੰ ਬੇਨਤੀ ਕਰਨ ਲੱਗਾ, ਕਿਉਂਕਿ ਜਦੋਂ ਤੱਤਾਂ ਦੀ ਗੱਲ ਕਹੀ ਜਾਂਦੀ ਹੈ ਤੇ ਸ਼ਾਂਕ ਸ਼ਾਸਤਰ ਇਹ ਵੀ ਤੱਤਾਂ ਦੀ ਗੱਲ ਕਰੇਗਾ ਪਰ ਪਰਮ ਤੱਤ ਦੀ ਗੱਲ ਨਹੀਂ ਕਰ ਰਿਹਾ। ਗੁਰੂ ਸਾਹਿਬ ਨੇ ਤੱਤਾਂ ਦੀ ਗੱਲ ਕੀਤੀ, ਪਰ ਕੇਵਲ ਤੱਤ ਸਵਤੰਤਰ ਨਹੀਂ, ਇਹ ਤੱਤ ਆਪਣੇ ਆਪ ਵਿੱਚ ਨਹੀਂ, ਇਹਨਾਂ ਤੱਤਾਂ ਦਾ ਰਚੇਤਾ ਅਕਾਲ ਪੁਰਖ ਵਾਹਿਗੁਰੂ ਹੈ। ਮੈਂ ਇਹ ਬੇਨਤੀ ਕਰਨੀ ਚਾਹਨਾ, ਸਤਿਗੁਰੂ ਜੀ ਜਪਜੀ ਸਾਹਿਬ ਦੀ ਬਾਣੀ ਚ ਇੱਕ ਹੋਰ ਬਚਨ ਕਿਹਾ ਜਾਂਦਾ ਵੀ ਇਹ ਸ੍ਰਿਸ਼ਟੀ ਨੂੰ, ਕਿਉਂ ਮੈਂ ਜ਼ਿਆਦਾ ਡਿਟੇਲ ਚ ਨਹੀਂ, ਸਿਰਫ ਇੱਕ ਦੋ ਬੇਨਤੀਆਂ ਇਸ ਕਰਕੇ ਕਰਨ ਲੱਗਾ ਵੀ ਇਹ ਸਤਿਗੁਰੂ ਨੇ ਸਾਰੀ ਖੇਡ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਹੁਕਮ ਦੇ ਵਰਤਾਰੇ ਵਿੱਚ ਮੰਨਿਆ। ਅਸੀਂ ਇੱਕ ਪੌੜੀ ਪੜ੍ਹਨੇ ਆ, ਮਾਇਆ ਪ੍ਰਸੂਤ ਹੋਈ ਤਿੰਨ ਦੇਵਤਿਆਂ ਦਾ, ਬ੍ਰਹਮਾ ਜੀ ਵਿਸ਼ਨੂੰ ਜੀ ਮਹੇਸ਼ ਜੀ। ਬ੍ਰਹਮਾ ਜੀ ਉਤਪਤੀ ਕਰਦੇ ਆ, ਵਿਸ਼ਨੂੰ ਜੀ ਪ੍ਰਤਪਾਲਨਾ ਕਰਦੇ ਆ, ਸ਼ਿਵ ਜੀ ਜਿਹੜੇ ਨੇ ਉਹ ਦਰਬਾਰ ਲਾ ਕੇ ਜੀਵਾਂ ਦਾ ਉਹ ਸੰਘਾਰ ਕਰਤਾ ਨੇ,
ਪਰ ਗੁਰੂ ਸਾਹਿਬ ਨੇ ਦੇਖੋ ਇੱਥੇ ਵੀ ਬਖਸ਼ਿਸ਼ ਕਰ ਦਿੱਤੀ। ਅਸੀਂ ਬਚਨ ਪੜ੍ਹਨੇ ਆ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜੇ ਤਾਂ ਇੱਥੋਂ ਤੱਕ ਹੀ ਅਰਥ ਕਰਾਂਗੇ ਜਿਹਨੂੰ ਬਾਣੀ ਦੀ ਸਮਝ ਨਹੀਂ, ਉਹਨੇ ਤਾਂ ਇਹੀ ਅਰਥ ਮੰਨਣੇ ਜੀ ਮਾਇਆ ਪ੍ਰਸੂਤ ਹੋਈ, ਤਿੰਨ ਚੇਲੇ ਬ੍ਰਹਮਾ ਵਿਸ਼ਨੂੰ ਔਰ ਮਹੇਸ਼ ਜੀ ਦੀ ਉਤਪਤੀ ਹੋਈ। ਪਰ ਜਦੋਂ ਇਸ ਤੋਂ ਅਗਲੀ ਤੁਕ ਪੜਾਂਗੇ ਤੇ ਫਿਰ ਸਾਰੇ ਅੰਦਰ ਦੇ ਜਿਹੜੇ ਸ਼ੰਕੇ ਨੂੰ ਨਿਵਿਰਤ ਵੀ ਹੋ ਜਾਣਗੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਤੇ ਅੱਗੇ ਬਚਨ, ਜੀਵ ਤਿਸ ਭਾਵੈ ਉਹ ਤਿਸ ਕੌਣ ਹੈ ਅਕਾਲ ਪੁਰਖ ਵਾਹਿਗੁਰੂ। ਜੀਵ ਤਿਸ ਭਾਵੈ ਤਿਵੈ ਚਲਾਵੈ ਜੀਵ ਹੋਵੈ ਫੁਰਮਾਨ। ਉਹ ਵੇਖੈ ਪਰਮਾਤਮਾ ਵੇਖ ਰਿਹਾ, ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵੇਡਾ। ਮੇਰੇ ਕਹਿਣ ਤੋਂ ਮੁਰਾਦ ਵੀ ਜਿਹੜੇ ਇਹ ਤੱਤ ਵੀ ਨੇ, ਜੜ ਹੈ ਜਾਂ ਚੇਤਨ ਹੈ, ਇਹ ਸਾਰੇ ਵਰਤਾਰਾ ਜਿਹੜਾ ਹੈ, ਇਹ ਸਾਰੀ ਖੇਡ ਪਾਰ ਬ੍ਰਹਮ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੈ। ਉਸ ਦੀ ਹਸਤੀ ਨੂੰ ਅਣਹੋਂਦ ਉਹਦੀ ਕਰਕੇ ਜਾਂ ਉਹਨੂੰ ਇੱਕ ਪਾਸੇ ਰੱਖ ਉਹਨੂੰ ਨਾ ਮੰਨਣਾ ਸਿਰਫ ਇਹ ਪਦਾਰਥਵਾਦ ਹੀ ਨਹੀਂ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬਚਨ ਨੇ, ਹਜ਼ੂਰ ਕਹਿੰਦੇ ਨੇ ਪੰਚ ਤੱਤ ਮਿਲ ਕਾਇਆ ਕਿੰਨੀ, ਤੱਤ ਕਾਹ ਤੇ ਕੀਨ ਰੇ। ਇਹ ਪੰਜਾਂ ਤੱਤਾਂ ਦੀ ਕਾਇਆ ਤਾਂ ਹੈ, ਪਰ ਇਹ ਦੱਸੋ ਇਸ ਤੱਤ ਦੇ ਬਣਾਉਣ ਵਾਲਾ ਕੌਣ ਹੈ? ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ, ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਉਹ ਜੋ ਦਿਸੈ ਅੰਬਰ ਤਾਰੇ ਕਿਨ ਉਹ ਚੀਤੇ ਚੇਤਨ ਹਾਰੇ। ਪਿਆਰਿਆ ਮੈਨੂੰ ਦੱਸ, ਜਿਹੜਾ ਆ ਤਾਰੇ ਜਿਹੜੇ ਚੰਦਰਮਾ ਨੇ ਜਿਹੜਾ ਆਕਾਸ਼ ਵੀ ਜੂ ਕੇ ਦਿਸ ਰਿਹਾ, ਇਹ ਕੌਣ ਹੈ ਜਿਹਨੇ ਚਪਕਾਏ ਹੋਏ ਨੇ? ਇਹ ਕਿੰਨੇ ਸਾਰੇ ਚਿੱਤਰੇ ਹੋਏ ਨੇ? ਕੌਣ ਇਹਨੂੰ ਬਣਾਉਣ ਵਾਲਾ? ਕੌਰੇ ਪੰਡਿਤ ਅੰਬਰ ਕਾਸ਼ੋਂ ਲਾਗਾ, ਇਹ ਜਿਹੜਾ ਆਕਾਸ਼ ਹੈ ਇਹ ਕਿਹਦੇ ਨਾਲ ਚਿਪਕਿਆ? ਕਹਿਣ ਤੋਂ ਮੁਰਾਦ ਸਤਿਗੁਰੂ ਇਹ ਸ਼ਬਦ ਕਹਿ ਰਿਹਾ ਵੀ ਇਹ ਠੀਕ ਹੈ ਪੰਜਾਂ ਤੱਤਾਂ ਦੀ ਦੇਈ ਹੈ, ਪਰ ਬਾਣੀ ਨੇ ਇਸ ਗੱਲ ਨੂੰ ਸਮਝਾਇਆ ਕਿ ਇਹ ਪੰਜ ਤੱਤ ਸਵਤੰਤਰ ਨਹੀਂ, ਇਹਨਾਂ ਪੰਜਾਂ ਤੱਤਾਂ ਦਾ ਰਚੇਤਾ ਪਾਰ ਬ੍ਰਹਮ ਪਰਮੇਸ਼ਵਰ ਆਪ ਹੈ। ਜਿਵੇਂ ਸਤਿਗੁਰੂ ਦਾ ਬਚਨ ਹੈ, ਹਰ ਆਪੇ ਪੰਚ ਤੱਤ ਵਿਸਥਾਰਾ। ਉੱਥੇ ਦੇਖੋ ਪੰਚ ਤਾਤੇ ਨਾਲ ਖਰੀ ਸ਼ਬਦ ਵਰਤੇ, ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ, ਆਪ ਪਾਵੈ ਹਰ। ਇਹ ਸ਼ਬਦ ਕਹਿ ਰਹੇ ਨੇ ਕਿ ਭਾਈ ਸਿੱਖੋ, ਪੰਜਾਂ ਤੱਤਾਂ ਦਾ ਵਿਸਤਾਰ ਕਰਨ ਵਾਲਾ ਵੀ ਖਰੀ ਦੀ ਆਪਣੀ ਖੇਡ ਹੈ, ਤੇ ਪੰਜਾਂ ਤੱਤਾਂ ਵਿੱਚ ਪੰਜ ਧਾਤੂ ਜਿਹੜੇ ਨੇ, ਇਹਦੇ ਵਿੱਚ ਪੰਜਾਂ ਤੱਤਾਂ ਦੇ ਪੰਜ ਗੁਣ ਬਣਾਉਣ ਵਾਲਾ ਵੀ ਪਰਮਾਤਮਾ ਹੈ। ਹਜ਼ੂਰ ਨੇ ਕਿਹਾ, ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ, ਜਾਂ ਸਤਿਗੁਰੂ ਗੁਰੂ ਰਾਮਦਾਸ ਦੇ ਬਚਨ ਨੇ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇਹਨਾਂ ਪੰਜਾਂ ਤੱਤਾਂ ਨਾਲ ਹੁਣ ਥੋੜਾ ਜਿਹਾ ਆਓ ਅਸੀਂ ਇਹਦੀ ਵਿਚਾਰ ਕਰ ਸਕੀਏ ਵੀ ਪੰਚ ਤੱਤ ਕੋ ਤਨ ਰਚਿਓ ਜਾਨੋ ਚਿੱਤਰ ਸੁਜਾਨ। ਚਾਰ ਵਾਕ ਔਰ ਖਾਸ ਕਰਕੇ ਇਸਲਾਮ ਜਿਹੜਾ ਹੈ ਉਹ ਪੰਜਾਂ ਤੱਤਾਂ ਦੀ ਥਾਂ ਤੇ ਸਿਰਫ ਚਾਰ ਤੱਤ ਮੰਨਦੇ, ਉਹ ਆਕਾਸ਼ ਨੂੰ ਤੱਤ ਨਹੀਂ ਮੰਨਦੇ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਇਸ ਗੱਲ ਨੂੰ ਵਿਆਖਿਆ ਲਈ ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦੀ ਇੱਕ ਪੌੜੀ ਹੈ, ਤੇ ਮੇਰਾ ਖਿਆਲ ਉਹਦੇ ਨਾਲ ਬੜਾ ਸਰਲ ਸਮਝ ਪੈ ਜਾਣੀ। ਮੈਂ ਤਾਂ ਇਸ ਕਰਕੇ ਕਿਹਾ ਕਿਉਂਕਿ ਅੱਜ ਪੰਜਾਂ ਤੱਤਾਂ ਦੀ ਬਣਤਰ ਹੈ, ਇਹਨੇ ਟੁੱਟ ਜਾਣਾ, ਪਰ ਇਸ ਵਿੱਚ ਇਹ ਮਤ ਸਮਝੀਏ ਕਿ ਸਿਰਫ ਇਹ ਪੰਜਾਂ ਤੱਤਾਂ ਦਾ ਢਾਂਚਾ ਹੈ, ਇਸ ਪੰਜਾਂ ਤੱਤਾਂ ਦੇ ਢਾਂਚੇ ਵਿੱਚ ਪੰਜਾਂ ਤੱਤਾਂ ਦਾ ਰਚੇਤਾ ਕਰਤਾ ਵੀ ਬੈਠਾ। ਭਾਈ ਸਾਹਿਬ ਜੀ ਦੇ ਬਚਨ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਪ੍ਰਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪਾਂਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈਸੰਤਰੋ ਪੰਚਮ ਧਰਤੀ ਵਿੱਚ ਮਲਾਈ, ਛੇਵਾਂ ਵਿੱਚ ਆਕਾਸ਼ ਕਰ ਪੰਜਵਾਂ ਵਿੱਚ ਆਕਾਸ਼ ਕਰ, ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਬਸ ਇਹਨਾਂ ਤੋਂ ਕੰਨ ਕਿ ਪ੍ਰਥਮੈ ਸਾਸ ਨਾ ਮਾਸ ਸਨ, ਸਭ ਤੋਂ ਪਹਿਲਾਂ ਜਦੋਂ ਸਵਾਸ ਵੀ ਨਹੀਂ ਸੀ ਮਾਸ ਵੀ ਨਹੀਂ ਸੀ, ਇਹ ਕੁਝ ਵੀ ਪਸਾਰਾ ਨਹੀਂ ਸੀ, ਭਾਈ ਸਾਹਿਬ ਕਹਿੰਦੇ ਆ ਉਦੋਂ ਅੰਧ ਧੁੰਦ ਕੁਛ ਖਬਰ ਨਾ ਪਾਈ, ਕੋਈ ਸਮਝ ਨਹੀਂ ਕਿੰਨਾ ਸਮਾਂ ਇਹ ਅਰਬਦ ਨਰਬਦ ਧੁੰਦੂ ਕਾਰਾਂ ਵਾਲੀ ਖੇਡ ਰਚੀ। ਜਦੋਂ ਉਹਨੇ ਆਪਣੇ ਹੁਕਮ ਚ ਖੇਡ ਬਣਾ ਦਿੱਤੀ ਤੇ ਮਹਾਰਾਜ ਕਹਿੰਦੇ ਨੇ ਰਕਤ ਬਿੰਦ ਕੀ ਦੇ ਰਚ, ਪਾਣੀ ਦੀ ਜਿਹਦੀ ਗੱਲ ਕੱਲ ਪਰਸੋਂ ਵੀ ਕੀਤੀ, ਬਿੰਦ ਔਰ ਪਾਣੀ ਦੇ ਮਿੱਟੀ ਤੇ ਪਾਣੀ ਦਾ ਸੁਮੇਲ,
ਰਕਤ ਔਰ ਬਿੰਦ ਦਾ ਸਮੇਲ ਉਹਦੀ ਦੇਹ ਰਚ ਦਿੱਤੀ। ਫਿਰ ਕਹਿੰਦੇ ਨੇ ਪਾਂਚ ਤੱਤ ਕੀ ਜੜਤ ਜੜਾਈ, ਪੰਜਾਂ ਤੱਤਾਂ ਦੀ ਇਹ ਜੜਤ ਬਣਾ ਦਿੱਤਾ ਸਰੀਰ, ਉਹ ਕਿਹੜੇ? ਪੌਣ, ਪਾਣੀ, ਬੈਸੰਤਰੋ, ਚੌਥੀ ਧਰਤੀ ਸੰਗ ਮਿਲਾਈ। ਪੌਣ ਪਾਣੀ ਅੱਗ ਤੇ ਚੌਥੀ ਜ਼ਮੀਨ ਮਿੱਟੀ। ਪੰਚਮ ਵਿੱਚ ਆਕਾਸ਼ ਕਰ, ਭਾਈ ਸਾਹਿਬ ਕਹਿੰਦੇ ਨੇ ਪੰਜਵਾਂ ਤੱਤ ਆਕਾਸ਼ ਕਹਿ ਕਰਤਾ। ਛੱਠਮ ਅਦ੍ਰਿਸ਼ਟ ਸਮਾਈ, ਇਸ ਗੱਲ ਨੂੰ ਸੁਣਿਓ, ਕਰਤਾ ਛੱਠਮ ਦ੍ਰਿਸ਼ਟ ਸਮਾਈ, ਜਿਸ ਕਰਤੇ ਨੇ ਸਭ ਕੁਝ ਬਣਾਇਆ, ਉਹ ਪੰਜਾਂ ਤੱਤਾਂ ਦੀ ਜਿਹੜੀ ਘਾੜਤ ਹੈ ਇਸ ਨੂੰ ਘੜ ਕੇ ਪੰਜਾਂ ਤੱਤਾਂ ਦੇ ਇਸ ਭਾਂਡੇ ਵਿੱਚ, ਪੰਜਾਂ ਤੱਤਾਂ ਦੇ ਸਰੀਰ ਵਿੱਚ ਕਰਤਾ ਅਦ੍ਰਿਸ਼ਟ ਹੋ ਕੇ ਛੇਵਾਂ ਆਪ ਸਮਾ ਗਿਆ। ਇਸੇ ਨਾਲ ਸਮਝ ਪੈ ਗਈ ਅਗਲਾ ਘੱਟ ਘੱਟ ਮੈਂ ਕਰਜੂ ਬਸ। ਪੰਜਾਂ ਤੱਤਾਂ ਦੀ ਇਹ ਜੜਤ ਹੈ, ਪੰਜਾਂ ਤੱਤਾਂ ਦੀ ਪੁਤਲਾ ਹੈ, ਤੇ ਵਾਹ ਕੁਰਬਾਨ ਜਾਈਏ ਪਰਮਾਤਮਾ ਤੇਰੇ ਤੋਂ। ਤੂੰ ਇੱਕ ਦੂਜੇ ਦੇ ਵਿਰੋਧੀ ਤੱਤ ਵਿੱਚ ਫਿੱਟ ਕੀਤੇ ਹੋਏ, ਵਿਰੋਧਤਾ ਵਿੱਚੋਂ ਵੀ ਤਾਂ ਜੀਵਨ ਨਿਕਲਦਾ ਹੈ। ਕਿ ਅੱਗ ਦਾ ਤੇ ਪਾਣੀ ਦਾ ਕਿਤੇ ਮੇਲ ਹੈ? ਅੱਗ ਤੇ ਹਵਾ ਦਾ ਕੀ ਮੇਲ ਹੋ ਜਾਏਗਾ? ਸੱਚ ਇਹ ਵੇ ਇੱਕ ਦੂਜੇ ਦੇ ਵਿਰੋਧੀ ਤੱਤ, ਜਿਨ੍ਹਾਂ ਦਾ ਸੁਭਾਅ ਇੱਕ ਦੂਜੇ ਤੋਂ ਬਿਲਕੁਲ ਵਿਪਰੀਤ ਹੈ। ਪਾਰ ਬ੍ਰਹਮ ਪਰਮੇਸ਼ਵਰ ਨੇ ਇਹਨਾਂ ਵਿਪਰੀਤ ਤੱਤਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਉਹਦੇ ਵਿੱਚੋਂ ਜ਼ਿੰਦਗੀ ਪੈਦਾ ਕਰ ਦਿੱਤੀ। ਮਹਾਰਾਜ ਇਹ ਪੰਜ ਤੱਤ ਥੋੜੀ ਜਿਹੀ ਮੈਂ ਵਿਆਖਿਆ ਕਰ ਦੇਣਾ। ਪੰਜ ਤੱਤ, ਪੰਜਾਂ ਤੱਤਾਂ

है, हवा है, मिट्टी है ते आकाश है, थोड़ा जा सरल जा। हुण इह पंजां तत्तां दे अगे परमात्मा ने पंज गुण बनाए। पानी तत् है, इस दा गुण परमात्मा ने रस बना दिता है। अग तत् है, इहदा गुण परमात्मा ने रूप बना दिता है। अप तेज बाए वायु हवा तत् है, इहदा गुण परमात्मा ने स्पर्श बना दिता है। अप तेज बाए पृथ्वी मिट्टी तत् है, इहदा गुण परमात्मा ने गंध बना दिता है। ते मैं अर्ज कीती भी गुरु ग्रंथ साहिब पंजां तत्तां दी इस गल नूं स्वीकार दिन। पंजवां आकाश है, आकाश तत् दा जिहड़ा गुण है ਉਹ ਪਾਰ ਬ੍ਰਹਮ ਪਰਮੇਸ਼ਵਰ ਨੇ ਸ਼ਬਦ ਬਣਾ ਦਿੱਤਾ। ਬੜਾ ਸਰਲ ਜਿਹਾ ਹੈ, ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਦੇ ਪੰਜ ਗੁਣ ਨੇ ਸ਼ਬਦ, ਸਪਰਸ਼, ਰਸ, ਰੂਪ ਔਰ ਗੰਧ। ਹੁਣ ਇਹ ਜਿਹੜੇ ਪੰਜ ਧਾਤੂ ਜਿਹਨੂੰ ਨੇ ਕਿਹਾ ਗੁਰੂ ਜੀ ਨੇ, ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ। ਹੁਣ ਇਹ ਪੰਜਾਂ ਤੱਤਾਂ ਦੇ ਪੰਜਾਂ ਗੁਣਾਂ ਨੂੰ ਸਰੀਰ ਵਿੱਚ ਕਿਵੇਂ ਸਮਝ ਪੈਂਦੀ ਹੈ, ਇਹਨਾਂ ਨੂੰ ਕੌਣ ਜਾਣਦਾ ਹੈ? ਇਹਨੂੰ ਕਿਹਾ ਗਿਆ ਵੀ ਉਹ ਪੰਜ ਗਿਆਨ ਇੰਦਰੇ। ਬੜੇ ਸਰਲ ਹੈ ਜੀ, ਆਹ ਜ਼ਬਾਨ ਇਹ ਪਾਣੀ ਦਾ ਗਿਆਨ ਇੰਦਰ ਹੈ, ਇਹ ਰਸ ਜਾਣਦੀ ਹੈ। ਇਹ ਅੱਖਾਂ ਰੂਪ ਦਾ ਗਿਆਨ ਇੰਦਰਾਂ ਨੇ, ਇਹਨਾਂ ਦਾ ਅੱਗ ਦੇ ਤੱਤ ਨਾਲ ਸੰਬੰਧ ਹੈ। ਜਿਹੜਾ ਨੱਕ ਹੈ ਇਹਦਾ, ਇਹ ਅਸਲ ਚ ਦੇਖਦੇ ਹਾਂ ਪ੍ਰਿਥਵੀ ਦਾ ਇੰਦਰਾ ਹੈ, ਇਹ ਗੰਧ ਨੂੰ ਜਾਣਦਾ ਹੈ। ਜਿਹੜੀ ਸਾਡੀ ਆ ਸਕਿਨ ਹੈ, ਆ ਚਮੜੀ ਹੈ, ਤੁਚਾ ਹੈ, ਇਹ ਹਵਾ ਦਾ ਇੰਦਰਾ ਹੈ, ਇਹਦਾ ਗੁਣ ਸਪਰਸ਼ਤਾ ਨੂੰ ਇਹ ਜਾਣਦਾ ਹੈ। ਤੇ ਮੈਂ ਅਰਜ਼ ਕੀਤੀ ਆਕਾਸ਼ ਉਹ ਤੱਤ ਜਿਹਦਾ ਗੁਣ ਸ਼ਬਦ ਹੈ, ਉਹਦਾ ਸੰਬੰਧ ਸਾਡੇ ਕੰਨਾਂ ਦੇ ਨਾਲ ਹੈ। ਖੈਰ ਰਹੋ ਵਿਚਾਰ, ਇਹ ਪੰਜ ਤੱਤਾਂ ਦੀ ਇਹ ਜੜਤ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਇੱਥੇ ਗੱਲ ਇਹ ਨਹੀਂ ਕਿ ਇਹ ਪਦਾਰਥ ਬਾਰੇ, ਕਿਉਂਕਿ ਜੇ ਦੀ ਪਦਾਰਥਕ ਵਿਚਾਰ ਕਰਾਂਗੇ ਤੇ ਬੜੀ ਦੀਰਘ ਹੈ। ਇੱਥੇ ਸਿੱਧੀ ਜੀ ਗੱਲ ਗੁਰੂ ਜੀ ਇਹ ਸਮਝਾਉਂਦੇ ਪਏ ਆ ਕਿ ਪੰਜਾਂ ਤੱਤਾਂ ਦਾ ਪੁਤਲਾ ਹੀ ਇਹ ਪੰਜਾਂ ਤੱਤਾਂ ਦੀ ਜੜਤ ਹੈ। ਤੇ ਇੱਕ ਗੱਲ ਯਾਦ ਰੱਖੀ, ਇਹਨਾਂ ਪੰਜਾਂ ਤੱਤਾਂ ਨੇ ਇੱਕ ਦਿਨ ਬਿਖਰ ਜਾਣਾ। ਮਹਾਰਾਜ ਕਹਿੰਦੇ ਜਿੱਥੋਂ ਉਪਜੇ ਨੇ ਉੱਥੇ ਵਲੀਨ ਹੋ ਜਾਣਗੇ। ਇਸੇ ਕਰਕੇ ਚਲੋ ਬਾਣੀ ਵਿੱਚ ਅਸੀਂ ਬਚਨ ਵੀ ਪੜ੍ਹਨੇ ਖਾਂ, ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਇਹਦਾ ਮਤਲਬ ਹੈ ਜਿਹੜੇ ਪੰਜ ਤੱਤ ਨੇ, ਇਸ ਢਾਂਚੇ ਵਿੱਚ ਸਤਿਗੁਰੂ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਦਾ ਨਿਵਾਸ ਵੀ ਹੈ। ਕਿਉਂਕਿ ਇਸ ਤੋਂ ਅਗਲਾ ਬਚਨ ਹੈ, ਇਹ ਦੋਨਾਂ ਦੀ ਇਕੱਠੀ ਵਿਚਾਰ ਚੱਲੇਗੀ। ਹੁਣ ਇਸ ਜੜਤ ਵਿੱਚ ਇਹ ਸਰੀਰ ਬੜੇ ਕਮਾਲ ਦਾ ਹੈ ਜੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮੈਨੂੰ ਪਤਾ ਹੈ ਕਿ ਜ਼ਿਆਦਾਤਰ ਇਹੀ ਕਿਹਾ ਜਾਂਦਾ ਇਹ ਝੂਠਾ ਹੈ ਜੀ, ਇਹ ਬਿਣਸ ਨਕਾਰ ਹੈ ਜੀ, ਇਹ ਗੰਧ ਦਾ ਪੁਤਲਾ ਹੈ ਜੀ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਗੁਰਮੁਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇਹੀ ਬਾਰੇ ਪੜਾਂਗੇ ਤੇ ਪਤਾ ਲੱਗੇਗਾ ਸਾਡੀ ਦੇਹ ਆਪਣੇ ਆਪ ਵਿੱਚ ਪਰਮਾਤਮਾ ਦਾ ਘਰ ਹੈ। ਇਸ ਵਿੱਚ ਰਾਕਸ਼ਸ਼ ਵੀ ਰਹਿੰਦੇ ਨੇ, ਇਸ ਵਿੱਚ ਦੇਵਤੇ ਵੀ ਰਹਿੰਦੇ ਆ, ਇਸ ਵਿੱਚ ਅੰਮ੍ਰਿਤ ਵੀ ਹੈ, ਇਸ ਵਿੱਚ ਜ਼ਹਿਰ ਵੀ ਹੈ। ਇਸ ਨੂੰ ਥੋੜਾ ਜਿਹਾ ਸਮਝਣ ਲਈ ਮੈਂ ਦੋ ਚਾਰ ਬੇਨਤੀਆਂ ਕਰਾਂਗਾ ਕਿ ਇਹ ਸਰੀਰ, ਇਹ ਜਦੋਂ ਦੇਖਦੇ ਹਾਂ, ਹੁਣ ਇੱਕ ਇਹਦਾ ਤਰੀਕਾ ਦੱਸ ਦਿੱਤਾ ਵੀ ਇਹ ਢਾਂਚੇ ਕਿਵੇਂ ਬਣਿਆ। ਜਿਵੇਂ ਅਸੀਂ ਬਾਣੀ ਚ ਬਚਨ ਪੜ੍ਹਦੇ ਹਾਂ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਭਗਤ ਰਵਿਦਾਸ ਜੀ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਇੱਥੇ ਦੱਸਦਾ ਇਹਦੇ ਢਾਂਚੇ ਬਾਰੇ ਵੀ ਇਹ ਹੈ ਕੀ ਏ, ਇਹ ਪਾਣੀ ਦਾ ਥੰਬਾ ਜਾਂ ਸਲੋਕ ਆ। ਮਹਾਰਾਜ ਨੇ ਕਿਹਾ ਕਾਚ ਕੋਟਿੰਗ ਰਚੰਤ ਤੋਇੰਗ ਲੇਪਣੰਗ ਰਕਤ ਚਰਮਣ, ਪਰਮਾਤਮਾ ਨੇ ਕੱਚ ਦਾ ਕਿਲਾ ਬਣਾਇਆ ਤੇ ਇਹਨੂੰ ਥੰਮੀ ਦੇ ਦਿੱਤੀ ਸਵਾਸਾਂ ਦੀ। ਇੱਕ ਤਾਂ ਇਹ ਹੈ ਬਣਤਰ। ਉਸ ਤੋਂ ਬਾਅਦ ਜੇ ਅਸੀਂ ਦੇਖੀਏ ਇਸ ਸਰੀਰ ਦੇ ਅੰਦਰ ਜਿਹੜੀਆਂ ਪਰਮਾਤਮਾ ਨੇ ਇੰਟਰਨਲ ਪਾਰਟ ਨੇ, ਸਾਡੇ ਫੇਫੜੇ ਨੇ, ਸਾਡੇ ਹਾਰਟ ਹੈ, ਸਾਡੀ ਕਿਡਨੀ ਹੈ, ਸਾਡੀਆਂ ਨਿੱਕੀਆਂ ਨਿੱਕੀਆਂ ਨਸਾਂ ਨੇ, ਇਹ ਵੀ ਇੱਕ ਬਣਤਰ ਹੈ ਬੋਡੀ ਦੀ। ਪਰ ਦੂਜੇ ਪਾਸੇ ਗੁਰੂ ਜੀ ਨੇ ਕਿਹਾ ਕੇਵਲ ਇਹ ਹੀ ਨਹੀਂ, ਇਸ ਵਿੱਚ ਇੱਕ ਹੋਰ ਵੀ ਚੀਜ਼ ਹੈ। ਕੀ ਜੀ? ਜੇ ਪੰਜਾਂ ਤੱਤਾਂ ਦਾ ਪੰਜ ਗਿਆਨ ਇੰਦਰੇ ਨੇ, ਇਹਦੇ ਵਿੱਚ ਪੰਜ ਹੋਰ ਵੀ ਰਹਿੰਦੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ, ਕੋ ਨਾ ਸੁਣੈ ਪੁਕਾਰ। ਇਸ ਵਿੱਚ ਇਹ ਪੰਜ ਚੋਰ ਵੀ ਨੇ। ਜਦੋਂ ਇਹ ਪੰਜ ਚੋਰ ਕਿਹਾ ਤੇ ਨਾਲ ਫਿਰ ਇਹ ਵੀ ਬਾਣੀ ਨੇ ਕਹਿ ਦਿੱਤਾ ਕਿ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ,
देगी मैं।

परम सन्मान योग सतगुरु गुरु ग्रंथ साहिब सचे पातशाह जी दी पावन पवित्र हाजूरी अंदर आप जी हाजरी भर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। ए मनुखा जन्म अमोलक है, इसनू एवें व्यर्थ अकारथ ना गवा जायो। जे तुहाडे मन च ए वे कि असी बहुत जिंदगी च ऐसे पाप कर्म कीते ने जिस दा किसी नू पता नहीं, सिर्फ मैं ही जानना, ते महाराज कहिंदे ने इस गल नू भी लै के ढेंदी कला च ना जाओ, ओह पतता नू पवित्र करन वाला है। जे ए सोचो भी मैं मायक तौर ते बहुत गरीब हां, ते सतगुरु कहिंदे ने इस गल्लो घबराओ ना, उस दे दर ते बाहर दी अमीरी दा कोई अर्थ नहीं। ओह गरीबां दा बंधप है, पापियां नू पवित्र करदा है, ओदी सरन विच आ जाओ। फिर नाल इक उदाहरण देंदे ने, जिहड़ी हाथी दी उदाहरण अक्सर गुरु तेग बहादुर वरतदे आ कि गज हाथी नू तंदवे दी गिरफ्त विच आए नू परमेश्वर ने बचा दिता। उस तो बाद हजूर कहिंदे तुसी गुरमुख बन जाओ ते मुक्ति दा रस्ता अपने आप मिल जाए। पर गुरमुख बनन लई परमात्मा दे गुण गाओ, ओदी सरन विच आओ, माया दा मोह अंदर दे हंकार नू त्याग के पार ब्रह्म परमेश्वर दी बंदगी करो। एह है अज दी विचार दा विशा। सतगुरां ने पहली जो रहाओ दी तुक दो तुकां ने, इस दे अखरी अर्थ ने साधो। रोज असी कर रहे हां साधना करन वाले, परमेश्वर दे घर नू मोहब्बत करन वाले, जां जिन्हां ने अपनी जिंदगी दा निशाना जां मंजिल ਇਹ ਮਿਥੀ ਹੈ ਕਿ ਇਸ ਦੇਹੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਤੱਕ ਪਹੁੰਚਣਾ ਹੈ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਭਲੇ ਪੁਰਖੋ ਗੋਬਿੰਦ। ਗੋ ਦਾ ਅਰਥ ਹੈ ਧਰਤੀ ਤੇ ਬਿੰਦ ਦਾ ਅਰਥ ਹੈ ਸਹਾਰਾ। ਉਂਜ ਵੈਸੇ ਬਾਣੀ ਚ ਗੋਬਿੰਦ ਸ਼ਬਦ ਵੀ ਆਇਆ ਹੈ ਤੇ ਆਮ ਤੌਰ ਤੇ ਗੋਬਿੰਦ ਸ਼ਬਦ ਦੀ ਲਫ਼ਜ਼ ਦੀ ਵਰਤੋਂ ਸ਼੍ਰੀ ਕ੍ਰਿਸ਼ਨ ਜੀ ਵਾਸਤੇ ਵੀ ਕੀਤੀ ਜਾਂਦੀ ਹੈ। ਪਰ ਇੱਥੇ ਗੋਬਿੰਦ ਦਾ ਅਰਥ ਕਰਾਂਗੇ ਧਰਤੀ ਦਾ ਸਹਾਰਾ, ਧਰਤੀ ਨੂੰ ਆਸਰਾ ਦੇਣ ਵਾਲਾ। ਜਿਹੜਾ ਧਰਤੀ ਨੂੰ ਸਹਾਰਾ ਦੇ ਰਿਹਾ ਹੈ, ਸਾਧੋ ਗੋਬਿੰਦ ਕੇ ਗੁਣ। ਇੱਥੇ ਲਫ਼ਜ਼ ਗੁਣ ਨਹੀਂ ਆਇਆ, ਇੱਥੇ ਸ਼ਬਦ ਹੈ ਗੁਣ। ਉਂਝ ਗੁਣ ਸ਼ਬਦ, ਗੁਣ ਸ਼ਬਦ ਇਹਦੇ ਬਹੁ ਅਰਥ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਸਮ ਅਰਥ ਨਹੀਂ, ਬਹੁ ਅਰਥ ਨੇ। ਸਮ ਅਰਥ ਦਾ ਹੁੰਦਾ ਇੱਕ ਸ਼ਬਦ ਦਾ ਇੱਕੋ ਜਿਹਾ ਅਰਥ। ਮੈਂ ਸਿਰਫ ਦੋ ਕੁ ਉਦਾਹਰਨਾਂ ਦੇਣਾ ਵਾ। ਇੱਕ ਇੱਥੇ ਗੁਣ ਦਾ ਲਫ਼ਜ਼ੀ ਅਰਥ ਵੈਸੇ ਗੁਣ ਹੀ ਹੈ, ਕਿਉਂਕਿ ਸਾਡੀ ਸ਼ਬਦਾਵਲੀ ਵਿੱਚ ਅਸੀਂ ਨਾਣਾ ਬੋਲਨੇ ਆ ਕਿ ਰੱਬ ਦੇ ਗੁਣ ਗਾਓ। ਪਰ ਭਾਵੇਂ ਇੱਥੇ ਨੰਨੇ ਨਾਲ ਲਿਖਿਆ ਹੈ, ਇਹਦਾ ਅਰਥ ਹੈ ਸਿਫਤ ਤੋਂ ਸਲਾਹ ਕਰਨੀ, ਉਹਦੀ ਕੀਰਤੀ ਕਰਨੀ ਜਾਂ ਉਹਦਾ ਯਸ਼ ਕਰਨਾ, ਉਹਦਾ ਜਸ ਕਰਨਾ। ਇਹ ਅਸੀਂ ਕਹਾਂਗੇ ਗੁਣ। ਉਂਝ ਗੁਣ ਦਾ ਲਫ਼ਜ਼ੀ ਅਰਥ ਪਰਉਪਕਾਰ ਵੀ, ਪਰਉਪਕਾਰ ਵੀ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਉੱਥੇ ਹਜ਼ੂਰ ਨੇ ਪਰਉਪਕਾਰ ਅਰਥ ਕੀਤਾ ਹੈ। ਸਤਿਗੁਰੂ ਇੱਥੇ ਕਹਿ ਰਹੇ ਨੇ ਸਾਧੋ ਪਰਮਾਤਮਾ ਦੇ ਗੋਬਿੰਦ ਦੇ ਗੁਣਾਂ ਨੂੰ ਤੁਸੀਂ ਗਾਓ। ਪਰ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਉਹ ਗੱਲ ਨਹੀਂ ਢੁਕਦੀ। ਜੇ ਕਿਸੇ ਸੈਕਿੰਡ ਪਰਸਨ ਨੂੰ ਦੂਜੇ ਨੂੰ ਸੰਬੋਧਨ ਕਰਨਾ ਤੇ ਫਿਰ ਉੱਥੇ ਸ਼ਬਦ ਚਾਹੀਦਾ ਹੈ ਗੱਗਾ ਕੰਨਾ ਵਾਵਾ ਹਾਏ ਨੂੰ ਔਂਕੜ ਗਾਵੋ, ਤੁਸੀਂ ਗਾਓ। ਇੱਥੇ ਹੈ ਊੜੇ ਨਾਲ ਸਾਧੋ ਗੋਬਿੰਦ ਕੇ ਗੁਣ ਗਾਵੋ। ਅਕਸਰ ਜਦੋਂ ਜਿੱਥੇ ਊੜਾ ਬੰਦ ਹੋਵੇਗਾ ਉੱਥੇ ਫਸਟ ਪਰਸਨ ਹੋਵੇਗਾ, ਮੈਂ ਗਾਵਾਂ। ਸਿਮਰੋ ਸਿਮਰ ਸਿਮਰ ਸਿਮਰ ਪੜ੍ਹਨੇ ਜਿਹੜੇ, ਸਿਮਰੋ ਸਿਮਰ ਸਿਮਰ ਸੁਖ ਪਾਉਂ, ਪਾਉਂ ਹੈ ਮੈਂ ਪਾਵਾਂ। ਪਰ ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਅਸੀਂ ਬਿਲਕੁਲ ਉਹ ਕਾਨੂੰਨ ਲਾਗੂ ਨਹੀਂ ਕਰਦੇ। ਇੱਥੇ ਜੋ ਸਤਿਗੁਰਾਂ ਨੇ ਲਿਖਿਆ ਅਸੀਂ ਉਸ ਹਿਸਾਬ ਦੇ ਨਾਲ ਅਰਥ ਕਰ ਰਹੇ। ਮੈਂ ਤਾਂ ਅਰਜ਼ ਕਰਾਂ, ਹੋ ਸਕਦਾ ਕਈ ਬੰਦੇ ਗ੍ਰਾਮਰ ਦੇ ਬਹੁਤ ਮਾਹਿਰ ਹੋਣ,
ਘਰਾਂ ਚੋਂ ਸੁਣਦੇ ਹੋਣ ਤੇ ਇਹ ਸਮਝਣਗੇ ਵੀ ਇਹ ਕੀ ਅਰਥ ਕਰੀ ਜਾ ਰਿਹਾ। ਮੈਂ ਇਸ ਕਰਕੇ ਨਹੀਂ ਸਾਂ ਕਰ ਰਿਹਾ ਗੱਲ ਵੀ, ਮਤਾਂ ਕੋਈ ਸਮਝੇ ਵੀ ਇਸ ਬਾਰੇ ਜਾਣਕਾਰੀ ਨਹੀਂ, ਸਤਿਗੁਰਾਂ ਨੇ ਮਿਹਰ ਕੀਤੀ, ਪਰ ਅਸੀਂ ਜੋ ਪੜ੍ਹਿਆ ਲਿਖਿਆ ਹੈ ਉਹਦੇ ਅਰਥ ਕਰਾਂਗੇ, ਉਸ ਢੰਗ ਨਾਲ ਹੀ ਕਰਾਂਗੇ। ਹਜ਼ੂਰ ਕਹਿ ਰਹੇ ਨੇ ਭਲੇ ਪੁਰਖੋ ਗੋਬਿੰਦ ਦੇ ਗੁਣ ਤੁਸੀਂ ਗਾਓ। ਅਗਲਾ ਮਾਨਸ ਜਨਮ, ਮਾਨਸ ਦੇ ਲਫ਼ਜ਼ੀ ਅਰਥ ਅਸੀਂ ਮਨੁੱਖ ਕਰਨੇ। ਜਨਮ ਆਹ ਸਾਡਾ ਜਿਹੜਾ ਵੇਲਾ ਮਿਲਿਆ। ਅਮੋਲਕ, ਇਹ ਸ਼ਬਦ ਅਮੋਲਕ ਹੈ। ਉਂਝ ਅਮੋਲਕ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜਾ ਮੁੱਲ ਤੋਂ ਰਹਿਤ ਹੈ, ਜਿਹਦੀ ਕੋਈ ਕੀਮਤ ਨਹੀਂ। ਤੇ ਮੈਂ ਫਿਰ ਬੇਨਤੀ ਕਰਾਂ ਇਹਦੀ ਫਿਰ ਵੀ ਹੋਰ ਗਹਿਰੇ ਅਰਥ ਕਰੀਏ। ਅਮੋਲਕ ਦੇ ਨਾਲ ਇੱਕ ਸ਼ਬਦ ਜੇ ਅਸੀਂ ਨਿਰਮੋਲਕ ਵਰਤ ਲਈਏ ਅਰਥ ਕਰਨ ਲਈ, ਇਹਦਾ ਮਤਲਬ ਹੈ ਜਿਹਦਾ ਮੁੱਲ ਹੈ ਹੀ ਕੋਈ ਨਹੀਂ, ਮੁੱਲ ਕੋਈ ਨਹੀਂ ਪਾ ਸਕਦਾ ਇਹਦਾ। ਮਾਨਸ ਜਨਮ ਅਮੋਲਕ ਪਾਇਓ, ਮਨੁੱਖਾ ਜਨਮ ਬਹੁਤ ਅਮੋਲ, ਇਹਦੀ ਕੋਈ ਕੀਮਤ ਹੀ ਨਹੀਂ, ਅਮੋਲਕ ਹੈ, ਮੁੱਲ ਤੋਂ ਰਹਿਤ ਹੈ, ਨਿਰਮੋਲਕ ਹੈ। ਤੇ ਗੁਰੂ ਜੀ ਕਹਿੰਦੇ ਨੇ ਬਿਰਥਾ ਕਾਹੇ ਗਵਾਵੋ। ਫਿਰ ਬੇਨਤੀ ਹੈ ਗਵਾਵੋ, ਦੋ ਵਾਵੇ ਆਏ ਆ ਕਿ ਹੇ ਭਲੇ ਪੁਰਖੋ ਸਾਧੋ ਗੋਬਿੰਦ ਕੇ ਗੁਣ ਗਾਵੋ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਸ ਨੂੰ ਕਿਉਂ ਤੁਸੀਂ ਵਿਅਰਥ ਗਵਾਉਂਦੇ ਪਏ ਹੋ, ਕਿਉਂ ਇਹਨੂੰ ਤੁਸੀਂ ਖਰਾਬ ਕਰਦੇ ਪਏ ਹੋ, ਕਿਸੇ ਅਰਥ ਨਹੀਂ ਲਾਉਂਦੇ ਪਏ। ਇਹਨੇ ਦੋ ਤੁਕਾਂ ਰਹਾਓ ਦੀਆਂ ਅਖਰੀ ਅਰਥ ਅਸੀਂ ਕੀਤੇ ਤੇ ਇਹਦੀ ਸ਼ੁਰੂਆਤ ਕਰਾਂਗੇ ਅਸੀਂ ਕਿ ਮਾਨਸ ਜਨਮ ਅਮੋਲਕ ਪਾਇਓ। ਵਿਆਖਿਆ ਇੱਥੋਂ ਸ਼ੁਰੂ ਕਰਾਂਗੇ ਕਿ ਜਿਹੜਾ ਸਾਡਾ ਸਰੀਰ ਹੈ, ਕਿਉਂਕਿ ਭਾਵੇਂ ਸਾਨੂੰ ਅੱਜ ਕੱਲ੍ਹ ਕਾਫੀ ਜ਼ਿਆਦਾ ਇਹ ਸੁਣਨ ਨੂੰ ਸਿੱਖਾਂ ਵਿੱਚ ਵੀ ਮਿਲਦਾ ਵੀ ਆਵਾਗੁਣ ਹੈ, ਜਨਮ ਹੈ, ਜੂਨਾ ਹੈ, ਬਹੁਤ ਕੁਛ ਰੌਲਾ ਜਿਹਾ ਪੈਂਦਾ ਦਿਸੁਣੀਂਦਾ। ਤੇ ਮੈਂ ਤੇ ਇੱਕੋ ਗੱਲ ਬੇਨਤੀ ਕਰਨਾ ਹੁੰਦਾ, ਇਸਲਾਮ ਦਾ ਵੱਖਰਾ ਕੰਸੈਪਟ ਇਸ ਬਾਰੇ। ਇਹ ਕਿਹਾ ਜਾਂਦਾ ਵੀ ਬੰਦਾ ਜਿਹੜਾ ਸਾਰਿਆਂ ਦਾ ਸਰਦਾਰ ਹੈ, ਪਰ ਆਵਾਗੁਣ ਨਹੀਂ ਮੰਨਦੇ। ਆਪ ਸਭ ਨੂੰ ਪਤਾ ਅਸਾਈਅਤ ਵਿੱਚ ਆਵਾਗੁਣ ਕਦੋਂ ਮੰਨਦੇ ਆ? ਸਾਰਿਆਂ ਨੂੰ ਕਬਰਾਂ ਵਿੱਚ ਤਾਂ ਹੀ ਦਫਨਾਇਆ ਜਾ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੀਆਂ ਰੂਹਾਂ ਨੇ ਇਹਨਾਂ ਨੇ ਉੱਠ ਖਲੋਣਾ, ਉਹ ਵੇਟ ਕੀਤੀ ਜਾ ਰਹੀ ਹੈ। ਬੌਧਿਜ਼ਮ ਦਾ ਆਪਣਾ ਮਤ ਹੈ, ਪਰ ਮੈਂ ਫਿਰ ਬੇਨਤੀ ਕਰਾਂਗਾ ਗੁਰਸਿੱਖੋ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਜਾਣ ਕੇ ਮੱਥਾ ਟੇਕ ਲਿਆ ਨਾ, ਜਿੰਨੀ ਨੌਲੇਜ ਆਪਣੇ ਦਿਮਾਗ ਵੀ ਦੂਜੀ ਭਰੀ ਬੈਠਿਆ ਨਾ, ਉਹਦਾ ਮੱਥਾ ਗੋਲਕ ਦੇ ਸਾਹਮਣੇ ਟੇਕ ਦੇਣਾ, ਉਹਨੂੰ ਆਪਣੇ ਅੰਦਰ ਰੱਖ ਕੇ ਚੱਲਾਂਗੇ ਤੇ ਵਿਆਖਿਆ ਵਿੱਚ ਉਲਝਾਂਗੇ। ਹੁਣ ਸਤਿਗੁਰੂ ਨੇ ਸਿੱਧੀ ਗੱਲ ਮੁਕਾ ਦਿੱਤੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਸ਼ਬਦ ਕਿਉਂ ਕਿਹਾ? ਇਹ ਇਸ ਕਰਕੇ ਹਾਲਾਂਕਿ ਕਹਿ ਦਿੱਤਾ ਬਾਣੀ ਧੁਰ ਤੋਂ ਆਈ, ਉੱਥੇ ਤਾਂ ਕਿਹਾ ਵੀ ਸਿੱਖੋ ਕਿਤੇ ਭਰਮ ਨਾ ਜਾਇਓ ਗੁਰੂ ਦੇ ਬੱਚਾਂ ਪ੍ਰਤੀ, ਜੋ ਸਤਿਗੁਰੂ ਕਹਿੰਦੇ ਆ ਇਹਨੂੰ ਸਤ ਸਤ ਕਰ ਜਾਣੋ। ਕਿਉਂ ਜੀ? ਗੁਰੂ ਦੇ ਮੂੰਹ ਤੋਂ ਕਰਤਾ ਪੁਰਖ ਆਪ ਕਢਾ ਰਿਹਾ ਹੈ। ਮੇਰਾ ਖਿਆਲ ਇਦੂ ਅੱਗੇ ਤੇ ਕੋਈ ਹੋਰ ਵਿਸ਼ਵਾਸ ਦੀ ਗੱਲ ਹੀ ਕੋਈ ਨੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਕਰਤਾ ਆਪ ਕਢਾ ਰਿਹਾ, ਫਿਰ ਕਰਤਾ ਤੇ ਕਦੀ ਭੁੱਲਦਾ ਨੀ ਹੁੰਦਾ, ਸਤਿਗੁਰੂ ਕਿਵੇਂ ਭੁੱਲੇਗਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਉਸ ਦਿਨ ਕਿਹਾ ਸੀ, ਦੋ ਚੀਜ਼ਾਂ ਨੇ, ਇੱਕ ਸੰਯੋਗ ਸ਼ਬਦ ਹੈ, ਇੱਕ ਵਿਯੋਗ ਸ਼ਬਦ ਹੈ। ਅਸੀਂ ਜਿੰਨੇ ਵੀ ਆਪਸ ਵਿੱਚ ਖੂਨ ਦੇ ਰਿਸ਼ਤੇ ਕਰਕੇ ਮਿਲੇ ਹਾਂ, ਉਹ ਭਾਵੇਂ ਮਾਂ ਬਾਪ ਹੋਵੇ, ਭੈਣ ਭਰਾ ਹੋਣ, ਰਿਸ਼ਤੇਦਾਰ, ਇੱਥੋਂ ਤੱਕ ਕਿ ਦੁਨੀਆਂ ਵਿੱਚ ਜਿੰਨਾ ਬੰਦਿਆਂ ਨਾਲ ਸਾਡੇ ਰਿਸ਼ਤੇ ਵੀ ਨਹੀਂ, ਗੋਰੇ ਕਾਲੇ ਤੁਹਾਡੇ ਕੰਮ ਕਰਦੇ ਆ, ਜਿੰਨੇ ਮਿਲਦੇ ਹੋਣ, ਗੁਰੂ ਗ੍ਰੰਥ ਸਾਹਿਬ ਮੁਤਾਬਕ ਸਾਰਿਆਂ ਦਾ ਸੰਬੰਧ ਸੰਯੋਗ ਕਰਕੇ ਹੈ। ਸੰਯੋਗ ਮਿਲਾਉਂਦਾ ਤੇ ਵਿਯੋਗ ਜਿਹੜਾ ਉਹ ਵਿਛੋੜ ਦਿੰਦਾ। ਪਰਮਾਤਮਾ ਦੀ ਇਸ ਰਚਨਾ ਵਿੱਚ ਇਹੀ ਤਾਂ ਦੋ ਚੀਜ਼ਾਂ ਕਾਰ ਕਰ ਰਹੀਆਂ ਨੇ, ਜਿਹਨੂੰ ਅਸੀਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਸੰਯੋਗ ਕਰਕੇ ਜਨਮ ਹੋ ਰਿਹਾ ਤੇ ਵਿਯੋਗ ਕਰਕੇ ਲੋਕਾਂ ਦੀ ਮੌਤ ਵੀ ਹੁੰਦੀ ਹੈ। ਸੰਯੋਗ ਤੇ ਵਿਯੋਗ ਦੋਨੋਂ ਕੰਮ ਕਰ ਰਿਹਾ, ਸੰਯੋਗ ਵਿਯੋਗ ਦੋਏ ਕਾਰ ਚਲਾਵੇ। ਲੇਖ ਹੈ ਆਵਹਿ ਭਾਗ। ਆਪ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ ਆਹ ਜਿਹੜੀ ਦੇਹ ਸਾਨੂੰ ਮਿਲੀ ਹੈ, ਬੇਨਤੀ ਹੈ ਭਾਵੇਂ ਡਾਰਵਿਨ ਦੀ ਥਿਊਰੀ ਕਹਿ ਰਹੀ ਹੈ ਕਿ ਬੰਦਾ ਵਿਕਾਸ ਕਰਦਾ ਕਰਦਾ ਕਰਦਾ ਕਰਦਾ ਇਸ ਦੇਹ ਚ ਪਹੁੰਚਿਆ, ਵਿਕਾਸ ਵਾਲੀ ਥਿਊਰੀ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿੰਦੀ ਹੈ ਕਿ ਜਿਹੜਾ ਸਾਡਾ ਆਤਮਾ ਹੈ ਇਹ ਕਈ ਜਨਮਾਂ ਤੋਂ ਵੱਖ ਵੱਖ ਜੂਨਾਂ ਵਿੱਚੋਂ ਸਫ਼ਰ ਕਰਦਾ ਆ ਰਿਹਾ ਹੈ, ਕਈ ਜਨਮਾਂ ਤੋਂ। ਫਿਰ ਕਦੀ ਬਾਪ ਬਣਿਆ,
ਕਦੀ ਉਹਦੇ ਜਨਮ ਚ ਬੇਟੇ ਬਣ ਗਿਆ ਕਿਤੇ ਆ ਕੇ। ਇਹ ਸਾਡਾ ਸਰਕਲ ਸਾਰਾ ਚੱਲਦਾ ਪਿਆ ਹੈ। ਗੁਰੂ ਸਾਹਿਬ ਜੀ ਨੇ ਇਸੇ ਕਰਕੇ ਬਾਣੀ ਵਿੱਚ, ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਜਿਹੜੇ ਨੇ ਇਹ ਵਰਤਾਏ, ਜਿਹੜੇ ਆਪ ਪੜ੍ਹਦੇ ਹੋ, ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗਣ ਮੇਰੇ। ਅੱਗੇ ਹੈ ਕੇਤੇ ਰੁੱਖ ਬਿਰਖ ਹਮ ਚੀਨੇ, ਆ ਜਿਹੜੀ ਬਨਸਪਤੀ ਹੈ ਗੁਰਬਾਣੀ ਮੁਤਾਬਕ ਤਾਂ ਇਹ ਵੀ ਜੀਓ ਹੈ। ਉਂਜ ਅਸੀਂ ਪੱਥਰ ਦੀ ਮੂਰਤੀ ਦਾ ਖੰਡਨ ਕਰ ਲਈ ਮੰਨ ਜਾਂਦੇ ਹਾਂ ਵੀ ਇਹ ਪੱਤੇ ਜੀ ਨੇ, ਤੇ ਉਂਝ ਨਹੀਂ ਮੰਨਦੇ ਵੀ ਜੂਨ ਹੈ। ਇਹ ਅਸੀਂ ਕਹਿ ਦਿੰਦੇ ਹਾਂ ਕਿ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਤੇ ਨਾਲ ਇਹ ਵੀ ਕਹਿੰਦੇ ਆ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹਦੇ ਚ ਚੇਤਨਾ ਹੈ। ਹਜ਼ੂਰ ਕਹਿੰਦੇ ਨੇ ਆਹ ਜਿਹੜੇ ਅਸੀਂ ਦੇਖਣੇ ਪਏ ਆ, ਇਹ ਰੁੱਖ ਨੇ, ਇਹ ਪਸ਼ੂ ਨੇ, ਇਹ ਪੰਛੀ ਨੇ, ਹੈ ਤਾਂ ਸੱਚ ਇਵੇਂ ਕਿ ਆਤਮਾ ਹੀ ਅੱਗੇ ਤੁਰੀ ਜਾ ਰਹੀ। ਹਜ਼ੂਰ ਦੇ ਬਚਨ ਕਿ ਕਿੰਨੇ ਅਸੀਂ ਰੁੱਖਾਂ ਦੇ ਰੂਪ ਚ ਰਹੇ, ਕਿੰਨੇ ਅਸੀਂ ਪੰਛੀਆਂ ਦੇ ਰੂਪ ਚ ਰਹੇ। ਕੇਤੇ ਰੁੱਖ ਬਿਰਕਮ ਚੀਨੇ ਕੇਤੇ ਪਸ਼ੂ ਉਪਾਏ, ਹੁਣ ਇੱਥੇ ਪਸ਼ੂ ਮੱਝ ਗਾਂ ਨਹੀਂ ਕਿਹਾ, ਇਹਨੂੰ ਬੇਨਤੀ ਬੜੇ ਬੜੇ ਕਮਾਲ ਦਾ ਵਚਨ ਕਰ ਦਿੱਤਾ ਹੈ। ਰੁੱਖ ਕਿਹਾ, ਪਸ਼ੂ ਕਿਹਾ, ਪੰਖ ਕਿਹਾ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਫਿਰ ਹੈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੁਣ ਇੱਥੇ ਸਾਰਿਆਂ ਨੂੰ ਇਹਨਾਂ ਸ਼ਬਦਾਂ ਚ, ਹੁਣ ਜੇ ਅਸੀਂ ਕਹਿੰਦੇ ਜੀ ਪਿੱਪਲ ਦਾ ਰੁੱਖ ਨੀ ਕਿਹਾ, ਅੰਬ ਦਾ ਰੁੱਖ ਨੀ ਕਿਹਾ, ਅਨਾਰ ਦਾ ਨੀ ਕਿਹਾ, ਆ ਜਿਹੜੇ ਚੀਲ ਦੇ ਰੁੱਖ ਨੇ ਇਹ ਨੀ ਕਿਹਾ, ਟਾਲੀ ਦਾ ਨੀ ਕਿਹਾ, ਤੇ ਮਹਾਰਾਜ ਨੂੰ ਇੱਥੇ ਸਿੱਧਾ ਲਫ਼ਜ਼ ਵਰਤਿਆ ਹੈ ਰੁੱਖ। ਇਹਦਾ ਮਤਲਬ ਕਿ ਜ਼ਮੀਨ ਤੇ ਉੱਗੇ ਹੋਏ ਇੱਕ ਬਨਸਪਤੀ ਦੇ ਤਿਣਕੇ ਤੋਂ ਲੈ ਕੇ, ਘਾਹ ਤੋਂ ਲੈ ਕੇ ਵੱਡੇ ਤੋਂ ਵੱਡਾ ਰੁੱਖ ਸਾਰਾ ਇਸੇ ਸ਼ਬਦ ਵਿੱਚ ਹੀ ਸਮਾ ਗਿਆ। ਮਹਾਰਾਜ ਕਹਿੰਦੇ ਪਤਾ ਨੀ ਕਿੰਨੇ ਕੁ ਜਨਮ ਇਸ ਬਨਸਪਤੀ ਦੇ ਰੂਪ ਵਿੱਚ। ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਹਾਲਾਂ ਬਾਣੀ ਚ ਕਈ ਥਾਵਾਂ ਤੇ ਵੱਖ ਵੱਖ ਇਸ਼ਾਰੇ ਵੀ ਦਿੱਤੇ ਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਗੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਮਹਾਰਾਜ ਜੀ ਨੇ ਤੋ ਕਿਹਾ ਕਈ ਜਨਮ ਸੈਲ ਗਿਰ ਕਰਿਆ। ਆਹ ਜਿਹੜੇ ਪਹਾੜ ਨੇ, ਮੈਂ ਇੰਡੀਆ ਚ ਨੇ ਕਈ, ਮੈਂ ਸ਼ਾਇਦ ਹੈਦਰਾਬਾਦ ਕਿੱਥੇ ਗਏ, ਉੱਥੇ ਦੱਸਦੇ ਸਨ ਪਹਾੜ ਜਿਹੜਾ ਉਹ ਵੀ ਵਿਕਾਸ ਕਰ ਰਿਹਾ, ਉਹ ਦਿਨ ਬ ਦਿਨ ਵੱਧਦਾ ਹੈ ਪੱਥਰ ਵੀ। ਹਜ਼ੂਰ ਨੇ ਫਿਰ ਮੈਂ ਬੇਨਤੀ ਕਰਾਂਗਾ, ਇੱਥੇ ਸ਼ਬਦ ਵਰਤਿਆ ਭਾਈ ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ। ਹੁਣ ਪਸ਼ੂ ਵਿੱਚ ਸਾਰੇ ਆ ਗਏ ਜੀ, ਇਹਦੇ ਵਿੱਚ ਦੁੱਧ ਦੇਣ ਵਾਲੇ ਵੀ, ਜੰਗਲੀ ਵੀ। ਜਦੋਂ ਪਸ਼ੂ ਸ਼ਬਦ ਵਰਤ ਦਿੱਤਾ, ਸਾਰੀਆਂ ਜੂਨਾਂ ਇਸੇ ਲਫ਼ਜ਼ ਵਿੱਚ ਸਮਾ ਗਈ। ਕੇਤੇ ਪਸ਼ੂ ਉਪਾਏ, ਕੇਤੇ ਰੁੱਖ ਬਿਰਖਮ ਚੀਨੇ ਕੇਤੇ ਪਸ਼ੂ ਉਪਾਏ, ਕੇਤੇ ਪੰਖ ਉਡਾਏ। ਮਹਾਰਾਜ ਕਹਿੰਦੇ ਪੰਖੀਆਂ ਦੇ ਰੂਪ ਵਿੱਚ ਵੀ ਰਹੇ, ਤੇ ਇੱਕ ਸ਼ਬਦ ਵਰਤਿਆ ਨਾਗ ਕੁੱਲੀ। ਇਹਦਾ ਮਤਲਬ ਇੱਕ ਉਹ ਜੀਵ ਨੇ ਜਿਹੜੇ ਪੈਰਾਂ ਦੇ ਸਹਾਰੇ ਚੱਲਦੇ ਆ, ਤੇ ਨਾਗ ਕੁੱਲੀ ਉਹ ਕੀਟ ਜੀਵ ਹੈ ਜਿਹਦੇ ਪੈਰ ਕੋਨੀ ਰੇਂਗ ਕੇ ਚੱਲਦੇ ਆ। ਮਹਾਰਾਜ ਨੇ ਕਿਹਾ ਨਾਗਾਂ ਦੀ ਕੁੱਲ ਵਿੱਚ ਵੀ ਇਹ ਸਭ ਕੁਝ ਅਸੀਂ ਕਰਕੇ ਪਰਮਾਤਮਾ ਨੇ ਕਿਰਪਾ ਕੀਤੀ, ਤਰਸ ਕੀਤਾ ਤੇ ਸਾਨੂੰ ਇਹ ਦੇਹ ਦੇ ਦਿੱਤੀ। ਉਂਜ ਮਾਨਵੀ ਦੇਹੀ ਵੇਲੇ ਵੀ ਆਹ ਜਿਹੜਾ ਮੇਰਾ ਤੁਹਾਡਾ ਸਰੀਰ ਮਿਲਿਆ, ਮੈਂ ਕਹਿੰਦਾ ਪਹਿਲਾਂ ਤਾਂ ਸ਼ੁਕਰ ਇਹ ਕਰੀਏ। ਇੱਕ ਸੱਜਣ ਦੇ ਬੋਲ ਸਨ ਵੀ ਬੰਦਿਆ ਤੂੰ ਢੇਰੀ ਨਾ ਢਾਇਆ ਕਰ, ਹੁਣ ਤਾਂ ਤੇਰਾ ਜਨਮ ਕਹਿ, ਤੇਰੇ ਕੋਲ ਸੂਚ ਕਹਿ, ਤੇਰੇ ਕੋਲ ਹੱਥ ਨੇ ਪੈਰ ਨੇ, ਤੂੰ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਹਰਾ ਕੇ ਆਇਆ ਹੈ, ਜਨਮ ਨਹੀਂ ਹੋਇਆ ਤੇਰਾ। ਚਲੋ ਉਹ ਸ਼ਬਦ ਬੜੇ ਸੱਦੇ ਜਾਣੇ, ਜਦੋਂ ਸਾਡਾ ਜਨਮ ਨਹੀਂ ਹੋਇਆ, ਜਿਹੜੀ ਸੈੱਲ ਨਾਲ ਸਾਡੀ ਬੋਡੀ ਬਣੀ, ਜਿਹੜੇ ਸੈੱਲ ਨਾਲ ਸਾਡਾ ਆ ਢਾਂਚਾ ਬਣਿਆ, ਕਿੰਨੇ ਸੈੱਲ ਸਨ, ਅਣਗਿਣਤ ਸ਼ਬਦ ਵਰਤਾ, ਕਰੋੜਾਂ ਵੀ ਨਹੀਂ, ਅਣਗਿਣਤ ਸੈੱਲ ਇੱਕੋ ਵੇਲੇ ਉਹ ਵੀ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਪਿਆਰਿਓ ਖੁਸ਼ਕਿਸਮਤਾਂ ਸੀ ਕਿ ਇੰਨੇ ਸੈੱਲ ਆਏ, ਉਹਨਾਂ ਨੂੰ ਵਾਰੀ ਨਹੀਂ ਮਿਲੀ। ਉਹ ਬੰਦਿਆ ਤੈਨੂੰ ਰੱਬ ਨੇ ਜ਼ਿੰਦਗੀ ਜੀਣ ਦਾ ਮੌਕਾ ਦੇ ਦਿੱਤਾ। ਮੇਰੀ ਬੇਨਤੀ ਸਮਝ ਗਏ ਨਾ ਜੀ, ਕਿੰਨੇ ਆਏ, ਉਹ ਖਤਮ ਹੋ ਗਏ, ਕਈ ਗਰਭ ਦੇ ਵਿੱਚ ਹੀ ਚਲੇ ਗਏ। ਮਹਾਰਾਜ ਨੇ ਉਹਨੂੰ ਵੀ ਇੱਕ ਜੂਨ ਮੰਨਿਆ, ਤੇ ਮੈਂ ਕਹਿੰਦਾ ਉਹਨਾਂ ਮੰਨ ਲਓ ਕਿ ਵੈਸੇ ਤੇ ਪਰਮਾਤਮਾ ਸਭ ਨੂੰ ਜ਼ਿੰਦਗੀ ਬਖਸ਼ੇ, ਦਾਂਤ ਦੇ। ਜੇ ਮਾਤਾ ਦੇ ਉਦਰ ਵਿੱਚ ਇਹ ਰਹਿਤ ਮਰਿਆਦਾ ਚ ਲਿਖਿਆ, ਮਹੀਨਾ ਦੋ ਮਹੀਨੇ ਚਾਰ ਮਹੀਨੇ ਰਹਿ ਕੇ ਵੀ ਉਹਦੀ ਸੰਤਾਨ ਇਉਂ ਕਹਿ ਲਓ ਛੀਣ ਹੁੰਦੀ ਏ, ਉਹਦੇ ਵਾਸਤੇ ਵੀ ਪਾਠ ਜ਼ਰੂਰ ਕਰਨਾ ਚਾਹੀਦਾ। ਮੈਂ ਕਿਹਾ ਮਰਿਆਦਾ ਚ ਨਹੀਂ, ਕਿਉਂਕਿ ਉਹ ਜੂਨ ਭੋਗ ਕੇ ਚਲਾ ਗਏ, ਕਈ ਜਨਮ ਗਰਭ ਗਿਰ ਖਿਰਿਆ। ਮਹਾਰਾਜ ਨੇ ਕਿਹਾ ਕਿ ਸਮਾਂ ਸੀ ਉਹਦਾ ਇੰਨਾ,
ਉਹ ਉਸ ਸਮੇਂ ਦੇ ਵਿੱਚ ਉਹ ਨਿਕਲ ਗਿਆ, ਉਹ ਉਹਨੂੰ ਨਹੀਂ ਮੌਕਾ ਮਿਲਿਆ। ਮੈਂ ਬੇਨਤੀ ਕਰਾਂਗਾ, ਇਹ ਸਾਨੂੰ ਸਭ ਨੂੰ ਮੌਕਾ ਮਿਲਿਆ। ਇਹਦਾ ਸੰਬੰਧ ਸਿੱਖ ਨਾਲ ਨਹੀਂ, ਹਿੰਦੂ ਨਾਲ ਨਹੀਂ, ਸਮੁੱਚੇ ਮਨੁੱਖਾਂ ਨਾਲ ਹੈ। ਉਹਨਾਂ ਦੀ ਬੋਲੀ ਕੋਈ ਹੋਵੇ, ਧਰਮ ਕੋਈ ਹੋਵੇ, ਜ਼ਬਾਨ ਕੋਈ ਹੋਵੇ, ਇਲਾਕਾ ਕੋਈ ਹੋਵੇ, ਇਹ ਸਾਰਿਆਂ ਦੀ ਸਰਬ ਸਾਂਝਾ ਉਪਦੇਸ਼ ਕਿ ਭਾਈ ਸਿੱਖੋ, ਅਸੀਂ ਖੁਸ਼ਕਿਸਮਤ ਆ ਇਨਸਾਨ ਜਿਨ੍ਹਾਂ ਨੂੰ ਰੱਬ ਨੇ ਇਹ ਮੌਕਾ ਦਿੱਤਾ ਹੈ। ਫਿਰ ਅਗਲੀ ਬੇਨਤੀ, ਇਸ ਲਈ ਸ਼ਬਦ ਦੁਰਲੱਭ ਵਰਤਿਆ। ਤੁਸੀਂ ਪਾਠ ਕਰਦੇ ਹੋ ਬੜੀ, ਜਿੱਥੇ ਅਮੋਲਕ ਆਇਆ ਨਾ ਉੱਥੇ ਦੁਰਲੱਭ ਵੀ ਆਉਂਦਾ। ਜਿਵੇਂ ਅਸੀਂ ਪੜ੍ਹਦੇ ਹਾਂ ਕਬੀਰ, ਮਾਨਸ ਜਨਮ ਦੁਲੰਭ ਹੈ, ਇਹਦਾ ਮਤਲਬ ਜਿਹੜਾ ਲੱਭਦਾ ਨਹੀਂ ਛੇਤੀ। ਹੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੇ, ਜਿਵੇਂ ਜੰਗਲ ਦੇ ਵਿੱਚ ਰੁੱਖ ਨੂੰ ਲੱਗੇ ਕੋਈ ਫਲ ਪੱਕ ਜਾਣ ਤੇ ਟਾਹਣੀ ਤੋਂ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ। ਸੱਚ ਇਹ ਵੇ ਕਿ ਭਲੇ ਪੁਰਖੋ, ਪੱਕੇ ਹੋਏ ਫਲ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਇਸੇ ਤਰ੍ਹਾਂ ਜ਼ਿੰਦਗੀ, ਜੇ ਇਹ ਮੌਕਾ ਚਲਾ ਗਿਆ, ਇੱਕ ਵਾਰੀ ਟੁੱਟ ਗਿਆ, ਨਾ ਇਹ ਘਰ ਦੁਬਾਰਾ ਲੱਭਣਾ ਤੇ ਨਾ ਇਹ ਪਰਿਵਾਰ ਦੁਬਾਰਾ ਲੱਭਣਾ। ਫਿਰ ਮੇਰੇ ਮਨ ਚ ਆਇਆ ਜੀ, ਇੱਥੇ ਤੇ ਕਹਿੰਦੇ ਆਵਾਗੁਣ ਹੈ, ਇੱਥੇ ਕਿਹਾ ਵੀ ਨਹੀਂ, ਜਿਉਂ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਲ। ਪਰ ਸੱਚ ਇਹ ਵੇ, ਉਸ ਵਿੱਚ ਵੀ ਜਿਹੜਾ ਬੀਜ ਪਿਆ ਉਹ ਨਵੇਂ ਰੁੱਖ ਦਾ ਰੂਪ ਧਾਰਨ ਕਰ ਲਏਗਾ, ਪਰ ਉਸ ਟਾਣੀ ਨਾਲ ਦੁਬਾਰਾ ਨਹੀਂ ਲੱਗਣਾ ਜਿਸ ਟਾਣੀ ਤੋਂ ਟੁੱਟ ਗਿਆ, ਕਿਉਂਕਿ ਉਹਦਾ ਬੀਜ ਅੱਗੇ ਫਿਰ ਰੁੱਖ ਦਾ ਰੂਪ ਧਾਰਨ ਕਰੇਗਾ। ਗੁਰੂ ਸਾਹਿਬ ਨੇ ਫਿਰ ਕਿਹਾ ਦੁਰਲੱਭ ਬੜੀ ਮੁਸ਼ਕਲ ਨਾਲ। ਹਜ਼ੂਰ ਨੇ ਫਰਮਾਇਆ ਕਬੀਰ ਮਾਨਸ ਜਨਮ ਦੁਰਲੱਭ ਹੈ, ਖੋਏ ਨਾ ਬਾਰੇ ਬਾਰ ਜਿਉ ਬਨ ਫਲ ਪਾ ਕੇ ਭੂਏ ਗਿਰੇ ਬੌਰ ਨਾ ਲੱਗੇ ਡਾਹਰ। ਜਾਂ ਇੱਕ ਬਚਨ ਅਸੀਂ ਪੜ੍ਹਨੇ ਆ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਪਿਆਰਿਓ ਬੜੀ ਮੁਸ਼ਕਲ ਨਾਲ ਦੁਲੰਭ ਦੇ ਪਾਈ ਵਡਭਾਗੀ। ਸਤਿਗੁਰੂ ਕਹਿੰਦੇ ਜਦੋਂ ਤੂੰ ਕਹਿੰਦਾ ਮੇਰੇ ਭਾਗ ਚੰਗੇ ਨੀ, ਕਹਿੰਦੇ ਉਦੋਂ ਹੀ ਤੂੰ ਨਿਸ਼ੁਕਰਾ ਬਣ ਜਾਂਦਾ। ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ ਉਹਨਾਂ ਨੂੰ ਮਨੁੱਖਾ ਦੇ ਮਿਲਦੀ ਕੋਈ ਨੀ, ਇਹ ਵਡਭਾਗੀ ਹੈ। ਦੁਲੰਭ ਦੇ ਪਾਈ ਵਡਭਾਗੀ, ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਵੱਡਿਆਂ ਭਾਗਾਂ ਨਾਲ ਮਿਲੀ, ਇਸ ਨੂੰ ਰੱਬ ਨੇ ਚੇਤਨਾ ਦਿੱਤੀ, ਸਮਝ ਦਿੱਤੀ। ਇੱਕ ਹੋਰ ਬੇਨਤੀ, ਫਿਰ ਮਿਲੀ ਕਾਹਦੇ ਵਾਸਤੇ ਕਿ ਖਾ ਲਓ, ਪੀ ਲਓ, ਮੌਜ ਕਰੋ। ਹੁਣ ਕਈ ਵਾਰੀ ਜਦੋਂ ਕਹਿੰਦੇ ਆ ਨਾ ਜੀ, ਇਹ ਧਰਮ ਦੀ ਗੱਲ ਆਪਾਂ ਬਿਲਕੁਲ ਖੰਡਾ ਨਹੀਂ ਬਣਾਉਣਾ, ਕਿਸੇ ਦਾ ਕਦੀ ਜ਼ਿਕਰ ਨਹੀਂ ਕਰਦਾ ਮੈਂ ਸਟੇਜ ਤੇ, ਮੈਂ ਸਿਰਫ ਥੋੜਾ ਜਿਹਾ ਇਸ਼ਾਰਾ ਮਾਤਰ ਕਹਿ ਦਿੰਦਾ, ਨਹੀਂ ਜੀ ਇਹ ਅੱਗੇ ਕੁਛ ਨਹੀਂ, ਸਭ ਕੁਝ ਇੱਥੇ ਵੇ, ਇਹ ਕਹਿੰਦੇ ਨਾ ਸਭ ਕੁਝ ਆਹੀ ਜੋ ਹੈ, ਤੇ ਜਿਹੜੇ ਦਾਰੂ ਸਿੱਕੇ ਨਾਲ ਰੱਜਦੇ ਨੇ ਤੇ ਰੁਪਈਆ ਵੀ ਰੱਜ ਕੇ ਕਮਾਉਂਦੇ ਨੂੰ, ਕਹਿੰਦੇ ਐਵੇਂ ਕਮਲੇ ਹੋਏ ਬੈਠੇ ਨੇ ਗੁਰਦੁਆਰੇ ਰੋਜ਼ ਬਹਿੰਦੇ ਆ, ਜੇ ਸਭ ਕੁਝ ਇਹ ਸਾਡੀਆਂ ਵਰਗੀਆਂ ਮੌਜਾਂ ਮੰਨ। ਇੱਕ ਸਵਾਲ ਉੱਠਦਾ ਜੀ, ਕੀ ਇਸ ਆਤਮਾ ਨੂੰ, ਜਦੋਂ ਰੂਹਾਂ ਦੀ ਕਹਾਣੀ ਬੜੀ ਅਸਚਰਜ ਹੈ, ਬਹੁਤ ਅਸਚਰਜ ਹੈ। ਗੁਰੂ ਗ੍ਰੰਥ ਸਾਹਿਬ ਤਾਂ ਇੰਨੀ ਬਾਤ ਕਰਦੇ ਆ ਆਤਮਾ ਦੀ, ਰੂਹ ਦੀ, ਇਹਨੂੰ ਭੂਤ ਪ੍ਰੇਤ ਨਾਲ ਨਾ ਪਲੀਜ਼ ਸੁਣਿਓ। ਸੱਚ ਇਹ ਵੇ, ਦੇਵ ਰੂਹਾਂ ਵੀ ਨੇ ਤੇ ਦੈਂਤ ਰੂਹਾਂ ਵੀ ਨੇ। ਉਂਝ ਸਾਈਅਤ ਤੇ ਬੜੀ ਗੱਲ ਕਰਦੀ ਵੀ ਇਹਦੇ ਕੋਲ ਦੂਜੀ ਰੂਹ ਆ ਗਈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਦਾ ਜ਼ਿਕਰ ਕਰਦੇ ਆ ਕਿ ਅਸਲ ਚ ਜਿਹੜਾ ਸਾਡਾ ਅੰਦਰ ਹੈ, ਇਹ ਕਿਤਨਾ ਸਮਾਂ ਇਹਨੂੰ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੂਜੀ ਦੇਹ ਧਾਰਨ ਕਰਨ ਵਾਸਤੇ, ਇਹ ਨਹੀਂ ਕੋਦਮ ਮਿਲ ਜਾਏ ਸਾਡੇ। ਮੈਂ ਇੱਕ ਵਾਰੀ ਤੁਹਾਨੂੰ ਕਿਹਾ, ਸਾਡੇ ਪਰਿਵਾਰ ਵਿੱਚ ਹੀ ਘਟਨਾ, ਰਿਸ਼ਤੇਦਾਰੀ ਦੂਰ ਦੀ, ਉਹ ਬੱਚੇ ਦੀ ਡੈਥ ਹੋਈ, ਪਹਿਲੇ ਪਹਿਲੇ ਘਰਾਂ ਵਿੱਚ ਜਾਂਦਾ ਉਹ, ਤੇ ਹੈਰਾਨਗੀ ਦੀ ਗੱਲ, ਐਕਸੀਡੈਂਟ ਹੋਇਆ, ਉਦੋਂ ਵੀ ਸਿੱਖ ਦੇ ਘਰ ਸੀ, ਦੂਜੀ ਵਾਰੀ ਜਨਮ ਲਿਆ ਫਿਰ ਵੀ ਸਿੱਖ ਦੇ ਘਰ, ਤੀਜੀ ਵਾਰੀ ਜਨਮ ਹੋਇਆ ਫਿਰ ਵੀ ਸਿੱਖ ਦੇ ਘਰ, ਤੇ ਤਿੰਨੀ ਵਾਰੀ ਮੇਲ। ਮੈਂ ਆਪ ਨੂੰ ਬੇਨਤੀ ਇਸ ਕਰਕੇ ਕਰਨ ਲੱਗਾ ਵਾਂ ਕਿ ਇਹ ਸਰੀਰ ਮਿਲ ਗਿਆ, ਅਮੋਲਕ ਹੈ, ਫਿਰ ਇਸ ਦੀ ਮੰਜ਼ਿਲ ਕੀ ਹੈ? ਇਹ ਨਹੀਂ ਕੇਵਲ ਕਿ ਜਨਮ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਘਰਸ਼ ਕੀਤਾ, ਬੁਢੇਪਾ ਆਇਆ ਤੇ ਬੰਦਾ ਮਰ ਗਿਆ, ਕਹਾਣੀ ਖਤਮ ਹੋ ਗਈ। ਜੇ ਜ਼ਿੰਦਗੀ ਮਾਰ ਲਈ, ਜੇ ਕਿਹਾ ਦੀ ਖਾਓ ਪੀਓ ਮੌਜ ਕਰੋ, ਜਾਂ ਲੋਕ ਇਹ ਕਹਿੰਦੇ ਨੇ ਇਹ ਜੱਗ ਮਿੱਠਾ ਅੱਗੇ ਕਿੰਨੇ ਡਿੱਠਾ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਤਿੰਨਾਂ ਗੱਲਾਂ ਤੇ ਜ਼ੋਰ ਦਿੰਦੇ ਆ ਕਿ ਕੁੱਲੀ, ਗੁੱਲੀ ਤੇ ਜੁੱਲੀ ਦਾ ਪ੍ਰਬੰਧ ਕਰੋ ਜ਼ਿੰਦਗੀ ਇਹ। ਕੁੱਲੀ ਦਾ ਅਰਥ ਘਰ, ਜੁੱਲੀ ਦਾ ਅਰਥ ਕੱਪੜਾ, ਤੇ ਗੁੱਲੀ ਦਾ ਅਰਥ ਰੋਟੀ ਕਹਿੰਦੇ ਹੁੰਦੇ ਸਨ। ਮਤਲਬ ਇਹ ਚੀਜ਼ਾਂ ਚਾਹੀਦੀਆਂ। ਗੁਰਬਾਣੀ ਕਹਿੰਦੀ ਨਹੀਂ, ਇਸ ਵਾਸਤੇ ਨਹੀਂ ਤੂੰ ਕੇਵਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਅਮੋਲਕ, ਇਹਦੀ ਕੋਈ ਕੀਮਤ ਨਹੀਂ, ਪਰ ਇਹਦੀ ਮੰਜ਼ਿਲ ਕੀ ਹੈ, ਇਹਨੇ ਜਾਣਾ ਕਿੱਥੇ ਹੈ, ਇਹਨੇ ਸਫ਼ਰ ਕਿਵੇਂ ਕਰਨਾ, ਉਹਦੇ ਬਾਰੇ ਆਪ ਸਾਰੇ ਬਾਣੀ ਪੜ੍ਹਦੇ ਹੋ। ਤੇ ਇੱਕ ਬਚਨ ਖਾਸ ਕਰਕੇ ਜਿਹੜਾ ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਗੁਰੂ ਅਰਜਨ ਦੇਵ ਜੀ ਦਾ। ਇੱਕ ਵਾਰ ਮੈਂ ਕਿਹਾ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਰਹਿ ਰਾਸ ਦੇ ਪਾਠ ਦਾ ਆਖਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਰਿਹਾ, ਕਿਉਂਕਿ ਉਸ ਤੋਂ ਬਾਅਦ ਚੌਪਈ ਸਾਹਿਬ ਵੀ ਅਸੀਂ ਪੜ੍ਹਨੇ, ਜੋ ਸਾਡੀ ਮਰਿਆਦਾ ਹੈ
ਮਧਾਵਣੀ ਵੀ ਪੜ੍ਹਦੇ ਹਾਂ, ਆਨੰਦ ਸਾਹਿਬ ਵੀ ਪੜ੍ਹਦੇ ਹਾਂ, ਸਾਰੇ ਅਸੀਂ ਆਨੰਦ ਸਾਹਿਬ ਤੋਂ ਬਾਅਦ ਮਧਾਵਣੀ ਪੜ੍ਹਦੇ। ਜੋ ਗੁਰੂ ਗ੍ਰੰਥ ਸਾਹਿਬ ਚ ਹੈ ਉਸ ਅਖੀਰਲੇ ਸ਼ਬਦ ਨੂੰ ਤੇ ਸੋਹਿਲਾ ਸਾਹਿਬ ਦੇ ਅਖੀਰਲੇ ਸ਼ਬਦ ਨੂੰ ਦੋਨਾਂ ਨੂੰ ਬਰਾਬਰ ਰੱਖ ਕੇ ਅਰਥ ਕਰੋ, ਸਮਝ ਪੈ ਜਾਏਗਾ ਮਨੁੱਖਾ ਦੇਈ ਕਾਹਦੇ ਲਈ ਹੈ। ਅਰਥ ਨਹੀਂ ਮੈਂ ਕਰਾਂਗਾ, ਸਿਰਫ ਪੜ੍ਹ ਦੇਣਾ। ਰਹਿ ਰਾਜ ਸਾਹਿਬ ਦਾ ਜਿਹੜਾ ਇਹ ਸ਼ਬਦ ਹੈ, ਭਾਈ ਪ੍ਰਾਪਤ ਮਾਨੁਖ ਦੇ ਕੁਰੀਆ, ਮਨੁੱਖਾ ਦੇਈ ਮਿਲੀ, ਭਾਈ ਪ੍ਰਾਪਤ ਮਾਨੁਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ, ਏਦੋਂ ਵੱਡੀ ਗੱਲ ਕੀ ਹੋਵੇਗੀ ਕਿ ਗੁਰੂ ਅਰਜਨ ਦੇਵ ਕੋਈ ਝੂਠ ਬੋਲ ਰਹੇ ਆ, ਉਹ ਸਾਨੂੰ ਐਵੇਂ ਭਰਮਾ ਰਹੇ ਨੇ, ਸਾਡਾ ਧਿਆਨ ਜਿਹੜਾ ਉਹ ਦੂਜੇ ਪਾਸੇ ਲਿਜਾਣਾ ਚਾਹੁੰਦੇ ਆ। ਨਹੀਂ, ਉਹ ਕਹਿ ਰਹੇ ਨੇ ਭਾਈ ਪ੍ਰਾਪਤ ਤੈਨੂੰ ਖੁਸ਼ਕਿਸਮਤ ਹੈ, ਤੂੰ ਤੈਨੂੰ ਮਿਲੀ ਹੈ, ਭਾਈ ਪ੍ਰਾਪਤ ਮਾਨੁਖ ਦੇ ਕੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਬਾਕੀ ਜਿੰਨੇ ਕੰਮ ਕਰਨਾ ਪਏ ਇਹ ਕੰਮ ਅੱਗੇ ਕੰਮ ਨਹੀਂ ਆਉਣੇ ਜੋ ਦੁਨਿਆਵੀ ਨੇ। ਪਰਸੋਂ ਸ਼ਾਇਦ ਕਥਾ ਕਰ ਰਹੇ ਸੀ, ਆਇਆ ਸੀ ਸ਼ਬਦ, ਮੈਂ ਬੇਨਤੀ ਕੀਤੀ ਸੀ ਸੇਵਾ ਵੀ ਇੱਕ ਕਰਮ ਹੈ, ਤੇ ਬਾਹਰ ਆਪਾਂ ਜਿਹੜਾ ਕੰਮ ਧੰਦਾ ਰੋਟੀ ਲਈ ਕਰਨੇ ਢਿੱਡ ਲਈ ਉਹ ਵੀ ਕਰਮ ਹੈ, ਚੰਗਾ ਧਰਮ ਦੀ ਕਿਰਤ ਹੈ, ਪਰ ਸੇਵਾ ਨਾਲ ਜਿਹੜਾ ਕੀਤਾ ਹੋਇਆ ਫਿਜ਼ੀਕਲ ਵਰਕ ਹੈ ਉਹ ਕੇਵਲ ਕਰਮ ਨਹੀਂ ਰਹਿੰਦਾ, ਉਹ ਰੂਹਾਨੀਅਤ ਦਾ ਆਚਰਣ ਬਣ ਜਾਂਦਾ। ਪਿਛਲੇ ਦਿਨ ਕਿਹਾ ਸੀ ਇੱਥੇ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਫਿਰ ਮੇਰਾ ਮਨ ਕਹਿੰਦਾ ਵੀ ਅਵਰ ਦਰਤ ਕਿਤੇ ਇਹ ਤਾਂ ਨਹੀਂ ਕਿ ਰੱਬ ਨੂੰ ਛੱਡ ਕੇ ਜਿੰਨੇ ਵੀ ਕੰਮ ਕਰਨਾ ਪਿਆ ਭੁਲਾ ਕੇ ਕਿਸੇ ਅਰਥ ਨਹੀਂ ਹੋਣੇ। ਅਵਰ ਕਾਜ ਭਾਵੇਂ ਅਸੀਂ ਬਾਕੀ ਕੰਮ ਹੀ ਕਹਾਂਗੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਕੇਵਲ ਨਾਮ ਦਾ ਅਰਥ ਹੈ ਕਿਸੇ ਦੇਵਤੇ ਦਾ ਨਹੀਂ, ਕਿਸੇ ਕੀਰਤਨ ਦਾ ਨਹੀਂ, ਕੇਵਲ ਦਾ ਅਰਥ ਹੈ ਕੇਵਲ ਤਾਂ ਕੇਵਲ ਅਕਾਲ ਪੁਰਖ। ਸਾਧ ਸੰਗਤ ਭੱਜ ਕੇਵਲ ਨਾਮ, ਸਰਨ ਜਾਮ ਲਾਗ, ਸਰਨ ਜਾਮ ਦਾ ਅਰਥ ਉਦਮ ਕਰ, ਪੁਰਖਾਰਥ ਕਰ, ਤੂੰ ਲੱਗ ਇਸ ਆਹਰ ਵਿੱਚ ਕਾਹਦੇ ਲਈ, ਸਰਨ ਜਾਮ ਲਾਗ ਭਵ ਜਲ ਤਰਨ ਕੈ, ਇਸ ਭਵ ਸਾਗਰ ਨੂੰ ਤਰਨ ਦਾ ਕੋਈ ਗੀਲਾ ਕਰ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ। ਮੈਂ ਬੇਨਤੀ ਕਰਾਂ ਹੁਣ ਇਹ ਸ਼ਬਦ ਪੜ੍ਹ ਕੇ ਨਾ, ਤੇ ਫਿਰ ਆਪਾਂ ਸੋਹਿਲਾ ਸਾਹਿਬ ਵਾਲਾ ਪੜ੍ਹਾਂਗੇ, ਤੁਸੀਂ ਦੇਖਿਓ ਜੋ ਕੁਝ ਇਹਦੇ ਵਿੱਚ ਕਹਿ ਇਸੇ ਸ਼ਬਦ ਦੀ ਵਿਆਖਿਆ ਸੋਹਿਲਾ ਸਾਹਿਬ ਦੇ ਸ਼ਬਦ ਚ ਕੀਤੀ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਅੱਗੇ ਸਤਿਗੁਰੂ ਨੂੰ ਪੁੱਛੀਏ ਕਿਉਂ ਵਿਅਰਥ ਚਲਾ ਗਿਆ, ਕਿਉਂ ਵਿਅਰਥ ਚਲਾ ਗਿਆ। ਅੱਗੇ ਫਿਰ ਸਤਿਗੁਰੂ ਕਹਿੰਦੇ ਇਸ ਕਰਕੇ ਵਿਅਰਥ ਗਿਆ, ਫਿਰ ਸ਼ਬਦ ਕਹਿ ਜਪ ਤਪ ਸੰਜਮ ਧਰਮ ਇਹ ਚੀਜ਼ਾਂ ਕਮਾਈਆਂ ਨੇ। ਜਪ ਸਤ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਰਹਿ, ਦੋ ਤੁਕਾਂ ਵਿੱਚ ਸਾਡੀ ਰੂਹਾਨੀਅਤ ਭਰ ਦਿੱਤੀ।

0: ਕਈ ਵਾਰੀ ਸੋਚਣਾ, ਸਤਿਗੁਰੂ ਤੋਂ ਵਾਰ ਵਾਰ ਬਲਿਹਾਰ ਜਾਈਏ, ਜਿਹੜੀਆਂ ਗੱਲਾਂ ਅਸੀਂ ਨਹੀਂ ਕਰ ਸਕਦੇ, ਪਾਪ ਕੀਤੇ ਹੁੰਦੇ ਨੇ ਪਰ ਕਰ ਨਹੀਂ ਸਕਦੇ, ਗੁਰੂ ਸਾਹਿਬ ਨੇ ਉਹ ਵੀ ਸ਼ਬਦ ਉਚਾਰਨ ਕਰ ਕਰਕੇ ਸਾਡੇ ਅੰਦਰ ਨੂੰ ਰੱਬ ਸਾਹਮਣੇ ਰੱਖ ਦਿੱਤਾ। ਹੁਣ ਉਸ ਵਿੱਚ ਸਤਿਗੁਰੂ ਕਹਿੰਦੇ ਨੇ, ਬੰਦਿਆ ਤੂੰ ਸੌਣ ਲੱਗੇ ਤੇ ਨੀਂਦ ਮੌਤ ਦੀ ਤਰ੍ਹਾਂ ਹੁੰਦੀ ਹੈ, ਕੋਈ ਪਤਾ ਨਹੀਂ ਸਵੇਰੇ ਉੱਠੇ ਕਿ ਨਾ। ਹੋ ਸਕਦਾ ਇਹ ਨੀਂਦ ਇਹ ਰਾਤ ਆਖਰੀ ਰਾਤ ਹੋਵੇ, ਜੇ ਸਵੇਰੇ ਸੂਰਜ ਚੜ੍ਹੇ ਕਿਤੇ ਤੈਨੂੰ ਦਿਨੇ ਅੰਮ੍ਰਿਤ ਵੇਲੇ ਤੇਰੀ ਜਾ ਖੁੱਲ ਜਾਏ ਤੇ ਮੇਰਾ ਇੱਕ ਬੇਨਤੀ ਆ ਹੱਥ ਜੋੜ ਕੇ, ਤੈਨੂੰ ਹੁਕਮ ਨਹੀਂ ਮੈਂ ਕਰਦਾ, ਮੇਰੀ ਬੇਨਤੀ ਆ ਆ ਸਮਾਂ ਜਿਹੜਾ ਮਿਲਿਆ ਇਹਨੂੰ ਗਵਾ ਨਾ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਫਿਰ ਬੇਨਤੀ ਚ ਕੀ ਲੋੜ ਸੀ ਕਹਿਣ ਦੀ, ਜੇ ਪਹਿਲਾਂ ਸ਼ਬਦ ਕਹਿ ਭਾਈ ਪ੍ਰਾਪਤ ਮਾਨੁਕ ਦੇ ਗੁਰੀਆ, ਤੇ ਇਹਦੇ ਚ ਕਹਿ ਰਹੇ ਨੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ ਇਹ ਵਕਤ ਸੰਤ ਦੀ ਗੁਰਮੁਖ ਦੀ ਸੰਤ ਸੰਗਤ ਦੀ ਸੇਵਾ ਕਰਨ ਦਾ, ਸੰਤ ਟਹਿਲ ਕੀ ਬੇਲਾ। ਅੱਗੇ ਗੁਰੂ ਜੀ ਕਹਿੰਦੇ ਇਆਂ ਖਾਟ ਚਲੋ ਹਰ ਲਾਹਾ, ਇਥੋਂ ਲਾਹਾ ਲੈ ਕੇ ਚੱਲ, ਇਆਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਖੇਲਾ। ਗੁਰਮੁਖੋ ਜਦੋਂ ਇਆਂ ਤੇ ਆਗੈ ਸ਼ਬਦ ਆ ਗਿਆ, ਇਹਦੇ ਸੰਬੰਧੀ ਸਾਨੂੰ ਸੋਚਣਾ ਚਾਹੀਦਾ ਵੀ ਐਵੇਂ ਭੁਲੇਖੇ ਚ ਨਾ ਰਹੀਏ, ਅੱਗੇ ਕੁਛ ਨੀ। ਗੁਰੂ ਕਹਿੰਦਾ ਜੋ ਇਆਂ ਕੀਤਾ ਉਹ ਅੱਗੇ ਮਿਲੇਗਾ, ਅਸੀਂ ਇਆਂ ਨੂੰ ਮੰਨਣ ਨੂੰ ਤਿਆਰ ਹਾਂ ਆਗੇ ਨੂੰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਕਾੜ ਚਲੋ ਕਰ ਲਾਹ ਆਗੈ ਬਸਨ ਸੁਵੇਲਾ, ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾ ਸਵਾਰੇ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ ਜਾ ਕੋ ਆਏ। ਭਾਈ ਪ੍ਰਾਪਤ ਮਾਨੁਖ ਦੇ ਗੁਰੀਆ ਕਾਹਦੇ ਲਈ ਤੂੰ ਆਏ, ਜਾਂ ਕੋ ਆਏ ਸੋਈ ਵਿਖਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਰ ਨਾ ਹੋਏਗੋ ਫੇਰਾ, ਤੇਰਾ ਦੁਬਾਰਾ ਫੇਰਾ ਨਹੀਂ ਹੋਵੇਗਾ, ਤੂੰ ਆਪਣੇ ਨਿਜ ਘਰ ਵੀ ਚਲਾ ਜਾਏਗਾ। ਮੈਂ ਆਪ ਨੂੰ ਬੇਨਤੀ ਕੀਤੀ, ਇਸ ਜ਼ਿੰਦਗੀ ਦਾ ਮਨੋਰਥ ਇਹਦਾ ਮਕਸਦ ਇਹੀ ਹੈ ਕਿ ਬੰਦਗੀ ਕਰ ਗੁਰੂ ਦੇ ਲੜ ਲੱਗ ਕੇ। ਉਂਝ ਤਾਂ ਆਪਣੇ ਆਪਣੇ ਹਿਸਾਬ ਨਾਲ ਸਾਰੇ ਬੰਦਗੀ ਕਰਦੇ ਆ, ਆਪਣੇ ਆਪਣੇ ਗੁਰਮਤ ਵਿੱਚ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖੋ ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ, ਚੰਗੀ ਗੱਲ ਉਹਦੀ ਬਖਸ਼ਿਸ਼ ਹੈ, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਸਾਨੂੰ ਜੁਗਤ ਦਿੱਤੀ ਹੈ ਨਾ, ਇਹ ਜੁਗਤ ਦਿੱਤੀ ਹੈ ਵੀ ਗੁਰੂ ਸਾਹਿਬ ਨੇ ਜਦੋਂ ਇਹ ਅੱਗੋਂ ਬਖਸ਼ਿਸ਼ ਵਰਤਾਈ ਨਾ ਜੀ, ਖਾਲਸਾ ਜੀ ਨੂੰ ਗੁਰੂ ਬਣਾਇਆ, ਪੰਜਾਂ ਵਿੱਚ ਵਰਤ ਕੇ ਗੁਰੂ ਪਦ ਦਿੱਤਾ, ਅਸੀਂ ਤਾਂ ਹੀ ਕਹਿੰਦੇ ਹਾਂ ਨਾ ਵੀ ਪੰਥ ਤੇ ਗ੍ਰੰਥ ਦੀ ਗੱਲ ਚੱਲ ਗਈ। ਉੱਥੇ ਸਤਿਗੁਰੂ ਦਾ ਜਿਹੜਾ ਸਿੱਖਿਆ ਦੇਣ ਦਾ, ਦੀਖਿਆ ਦੇਣ ਦਾ, ਗੁਰਮੰਤਰ ਦੇਣ ਦਾ, ਨਿਆਮ ਦ੍ਰਿੜ ਕਰਾਉਣ ਦਾ ਜਿਹੜਾ ਅਖਤਿਆਰ ਸਿਰਫ ਇੱਕ ਗੁਰੂ ਜੋਤ ਦੇਹ ਕੋਲ ਸੀ ਨਾ, ਸਤਿਗੁਰੂ ਨੇ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਦਿੱਤੀ ਸ਼ਬਦ ਵਿੱਚ, ਤੇ ਜੁਗਤੀ ਪੰਜਾਂ ਦੇ ਵਿੱਚ ਟਿਕਾ ਦਿੱਤੀ। ਪੰਜ ਸ੍ਰੀ ਸਾਹਿਬ ਲੈ ਕੇ ਦੀਵਾਨ ਦੀ ਅਗਵਾਈ ਨਗਰ ਕੀਰਤਨ ਅੱਗੇ ਚੱਲ ਸਕਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪੰਜ ਇਕੱਠੇ ਹੋ ਕੇ ਬਾਟਾ ਨਹੀਂ ਤਿਆਰ ਕਰ ਸਕਦੇ। ਮੰਨ ਲਓ ਪੰਜ ਸਿੰਘ ਇਕੱਠੇ ਹੋ ਗਏ ਜੀ, ਬਾਟਾ ਲਾਇਓ, ਕੋਈ ਨਹੀਂ ਸੀ ਪੰਜੇ, ਗੁਰੂ ਸਾਹਿਬ ਕਹਿੰਦੇ ਆ ਤੁਹਾਨੂੰ ਸਾਹਮਣੇ ਉਹਦੇ ਸਾਹਮਣੇ ਬਹਿਣਾ ਪੈਣਾ, ਸਰੀਰ ਤੁਹਾਡਾ, ਜੋਤ ਉਹਦੇ ਵਿੱਚ ਹੈ, ਜਦੋਂ ਤੁਸੀਂ ਬਾਟੇ ਵਿੱਚ ਜਲ ਪਾ ਕੇ ਬਾਣੀ ਪੜੋਗੇ, ਸਰੀਰ ਤੁਹਾਡੇ ਹੋਣਗੇ, ਮੈਂ ਇਹਦੇ ਰਾਹੀਂ ਵਰਤਾਂਗਾ, ਉਹ ਜੋਤ ਤੁਹਾਡੇ ਵਿੱਚ ਪਹਿਲਾਂ ਅੰਮ੍ਰਿਤ ਸੰਚਾਰ ਕਰੇ। ਗੁਰਮੁਖੋ ਜਦੋਂ ਪੰਜਾਂ ਜਿਹੜੇ ਸਿੰਘ ਲੱਗਦੇ ਆ, ਸ਼ਾਇਦ ਸੁਣਦੇ ਹੋ ਕਦੇ ਉਹਨੂੰ ਦੇਖਿਓ, ਜਿਸ ਦਿਨ ਅੰਮ੍ਰਿਤ ਸੰਚਾਰ ਚ ਲੱਗਦੇ ਆ, ਰਹਿਤਮਾਨ ਗੁਰੂ ਸਾਹਿਬ ਦੀ ਬਾਣੀ ਵਾਲੇ ਹੋਣ, ਉਸ ਦਿਨ ਉਹਨਾਂ ਦੇ ਚਿਹਰੇ ਦਾ ਜਿਹੜਾ ਜਲਾਲ ਹੈ ਕੁਝ ਵੱਖਰਾ ਹੀ ਹੁੰਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 23-16 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ

0: ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
1: ਮੈਂ ਫਿਰ ਇੱਕ ਬੇਨਤੀ ਕਰਾਂਗਾ ਜੀ, ਸਾਡਾ ਮਕਸਦ ਹੈ ਅਸੀਂ ਜੇ ਸਿੱਖ ਕਹਾਉਂਦੇ ਹਾਂ ਅੰਮ੍ਰਿਤ ਨੂੰ ਕੱਟੜਤਾ ਨਾਲ, ਸੰਕੀਰਨਤਾ ਨਾਲ ਨਾ ਜੋੜ ਕੇ ਦੇਖੋ। ਅੰਮ੍ਰਿਤ ਨੂੰ ਆਤਮਾ ਦੇ ਸਫ਼ਰ ਦੇ ਲਈ ਗੁਰਪ੍ਰਸਾਦ ਦੇ ਰੂਪ ਵਿੱਚ ਧਾਰਨ ਕਰੋ ਵੀ ਇਸ ਅੰਦਰ ਨੇ ਸਫ਼ਰ ਕਰਨਾ, ਗੁਰਪ੍ਰਸਾਦ ਅਸੀਂ ਲੈਣਾ, ਗੁਰੂ ਦੀ ਕਿਰਪਾ ਲੈਣੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਨੇ ਵੀ ਜਦੋਂ ਹੁਣ ਗੁਰੂ ਨੇ ਮੰਤਰ ਦੇ ਦਿੱਤਾ, ਉਂਝ ਤਾਂ ਭਗਤੀ ਮੈਂ ਬੋਲਣਾ ਸਾਰੇ ਆਪ ਜੀ ਬੋਲਦੇ, ਮੈਂ ਇਹਨੂੰ ਮੇਰੀ ਅੱਜ ਦੀ ਕਥਾ ਨੂੰ ਕੱਟੜਤਾ ਚ ਨਾਲ ਜਾਇਓ। ਮੇਰਾ ਮਕਸਦ ਇਹ ਸੀ ਵੀ ਦੇਹ ਮਿਲ ਗਈ, ਸਾਰੇ ਕਹਿੰਦੇ ਵਾਹਿਗੁਰੂ ਕਹੋ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਮਨਮੁਖ ਬੰਦੇ ਵੀ ਕਈ ਵਾਰੀ ਆਪ ਹੁਦਰੇ ਹੋ ਕੇ ਗੁਰੂ ਤੋਂ ਬਿਨਾਂ ਭਗਤੀ ਕਰਦੇ ਆ ਜਿਹੜੀ ਫਲੀਭੂਤ ਨਹੀਂ ਹੁੰਦੀ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਭਗਤ ਕਰੇ ਕਿਹਾ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਸਤਿਗੁਰੂ ਤੋਂ ਬਿਨਾਂ ਭਗਤੀ ਕਿਵੇਂ ਹੋਵੇਗੀ? ਗੁਰਪ੍ਰਸਾਦ ਕਹਿ ਗੁਰਮੁਖੋ। ਇਸੇ ਕਰਕੇ ਪੂਰਾ ਗੁਰੂ ਗ੍ਰੰਥ ਸਾਹਿਬ ਕੂਕ ਕੂਕ ਕੇ ਇੱਕ ਗੱਲ ਨੂੰ ਸੈਂਕੜੇ ਵਾਰੀ ਕਹਿ ਰਿਹਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ। ਇੱਕ ਉਦਾਹਰਨ ਕਹਿ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਆਪਣਾ ਇਹ ਚੋਲਾ ਹਜ਼ੂਰ ਨੇ ਬਦਲਿਆ, 18 ਸਾਲ ਸਤਿਗੁਰੂ ਕਰਤਾਰਪੁਰ ਰਹੇ, ਤੇ ਜਿਸ ਦਿਨ ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ, ਚਲੋ ਸਤਿਗੁਰੂ ਤਰਸ ਕੀਤਾ ਉਸ ਦਿਨ, ਤੇ ਜੋ ਹੁਕਮਨਾਮੇ ਦੀ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਕਾਫੀ ਲੰਬੇਰਾ ਸਮਾਂ ਕਥਾ ਕੀਤੀ ਹਜ਼ੂਰ ਦੇ ਦਰਬਾਰ ਸਾਹਿਬ ਵਿੱਚ, ਉਹ ਦਰਬਾਰ ਸਾਹਿਬ ਕਹਿੰਦੇ। ਫਿਰ ਮਨ ਚ ਇੱਕ ਮੇਰੇ ਚ ਆਈ, ਸਾਡੇ ਵਿਦਵਾਨ ਪੁਰਸ਼ ਸੁਣਾਉਂਦੇ ਹੁੰਦੇ ਸਨ ਕਿ ਗੁਰੂ ਇੱਕ ਹੀ ਹੈ, ਜਿਹੋ ਜੀ ਤੁਹਾਡੀ ਭਾਵਨਾ ਨਾ ਗੁਰੂ ਉਹੀ ਹੈ। ਜਿਹੜਾ ਬੰਦਾ ਕਟਾਕਸ਼ ਦੇ ਤਰੀਕੇ ਨਾਲ ਪੜ੍ਹ ਲਿਆ ਉਹ ਆਪਣੇ ਹਿਸਾਬ ਨਾਲ ਤੁਕਾਂ ਕੱਢਦਾ, ਤੇ ਗੁਰੂ ਸਾਹਿਬ ਨੇ ਬਾਣੀ ਚ ਲਿਖ ਦਿੱਤਾ ਵੀ ਜਿਹੋ ਜੀ ਤੁਹਾਡੀ ਭਾਵਨਾ ਹੋਵੇਗੀ ਮੈਂ ਹੋ ਜਾਈ ਹਾਂ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਏ, ਏਕ ਨਦਰ ਕਰ ਦੇਖੈ ਸਭ ਉਪਰ, ਜੇਹਾ ਪਾਓ ਤਿਆ ਫਲ ਪਾਈਏ, ਜਿਹੋ ਜੀ ਤੁਹਾਡੀ ਭਾਵਨਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜਦੋਂ ਗੁਰਤਾ ਗੱਦੀ ਦੇਣ ਲੱਗੇ, ਪਰਿਵਾਰ ਮਾਤਾ ਸੁਲੱਖਣੀ ਜੀ ਸਨ, ਹਜ਼ੂਰ ਦੇ ਦੋਨੋਂ ਬੇਟੇ ਸਨ, ਸਨਮਾਨਯੋਗ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਜਦੋਂ ਗੁਰਗੱਦੀ ਦੇਣ ਲੱਗੇ ਉੱਥੇ ਫਿਰ ਸਵਾਲ ਉੱਠਿਆ, ਜੀ ਬਾਪ ਆਪਣੇ ਪੁੱਤਰ ਨੂੰ ਵਿਰਾਸਤ ਸੌਂਪਦਾ ਹੈ। ਮਾਂ ਜੀ ਸੁਲੱਖਣੀ ਜੀ ਕਹਿੰਦੇ ਆ, ਸਤਿਗੁਰੂ ਆਪ ਜੀ ਦੇ ਬੇਟੇ ਉਹ ਸ਼ਬਦ ਸੁਣਨ ਵਾਲੇ ਨੇ। ਕਹਿਣ ਲੱਗੇ, ਸੁਲੱਖਣੀਏ ਮੇਰਾ ਅੰਦਰ ਤਾਂ ਭਾਈ ਲਹਿਣੇ ਕੋਲ ਹੀ ਹੈ, ਇਹ ਮੇਰੇ ਪੁੱਤਰ ਨੇ, ਗੁਰੂ ਅੰਗਦ ਦੇਵ ਹੀ ਹੋਵੇਗਾ, ਇਹਨਾਂ ਨੂੰ ਬਾਬੇ ਕੇ ਕਹਿਣਗੇ, ਪੁੱਤਰ ਨਾ ਮੇਰੇ। ਹੁਣ ਤਾਂ ਅਸੀਂ ਜੋ ਆਉਂਦਾ ਜਿੰਨੀ ਨਿੰਦਿਆ ਰੱਜ ਕੇ ਕਰਨੇ ਆ, ਵਾਹਿਗੁਰੂ ਸਾਨੂੰ ਬਚਾਏ ਜੀ। ਅਸੀਂ ਉਸ ਇਤਿਹਾਸ ਤੇ ਵੀ ਕਟਾਕਸ਼ ਕਰ ਰਹੇ ਹਾਂ ਜਿੱਥੇ ਬਾਬਾ ਸ੍ਰੀ ਚੰਦ ਵਰਗਿਆਂ ਨੂੰ ਇੰਨਾ ਸਨਮਾਨ ਮਿਲਿਆ। ਕਹਿੰਦੇ ਇਹ ਮੇਰੇ ਖੂਨ ਨੇ, ਮੇਰੇ ਪੁੱਤਰ ਨੇ। ਅਗਲੇ ਸ਼ਬਦ ਸੁਣਨ ਵਾਲੇ ਨੇ ਕਹਿਣ ਲੱਗੇ, ਅੰਨ ਦੀ पैसे दी ना कर कदी कमी नहीं रहेगी। पुत्र मेरे ने पर जन्म सवरेगा ता जी गुरु गुरु जपणगे, अन्न की कमी नहीं रहनी। उथे भी इथों तक शब्द क्या भी गुरु घर दे बूहे अगे जे कुत्ता रोज बहन लग पवे बरकत ओहदे विच भी आ जांदी है। तां मेरे बच्चे ने गुरु करके होए सवाना तिनको पूजे सगल जखाना। अन्न पैसे की कमी नहीं, पर उथे घटना वापरी ओहदा जिक्र कुछ विद्वाना कीता है कि गुरु नानक साहब ने हाथ च टका पकड़िया। ये बड़ा घट जिक्र किया जाता है, शायद मेरा ख्याल प्यारा सिंह पद्म उन्होंने किया है। ओ कहिंदे ने हजूर पुछदे ने सब नूं मेरे हाथ च की है, ते सारे कहिंदे ने महाराज टका है। पुत्रां नूं पुछिया, सिखां नूं पुछिया, टका है। जदों बाबा लहना साहिब नूं पुछिया मेरे हाथ च की है, कहिंदे ने हजूर दे चरण पकड़ लए, कहिंदे ने लहने कोल इन्नी समर्था नहीं मैं दस सकां गुरु नानक दे हाथ च की है। हुण देखो भावना है ना, हाथ च की है। कहन लगे सारे तां दस रहे टका, कहिंदा इत्थे दृष्टमान दिस रिहा है। फिर कहते दस अगे शब्द कह सतगुरु तेरे हाथ च जप है, तप है, संयम है, सिमरन है, नाम है, सब कुछ कह के अखीर ते गल मकाई सतगुरु करोड़ा जन्मा दे पापी जीव नू भी रब दे घर विच प्रवान कराने की ताकत तेरे हाथ विच है, ये तेरे विच समर्था है। मैं इस करके क्या भी गुरु साहब तो दात लेके नाम सिमरन अभ्यास जो करांगे आपां। सतगुरु ने कहा भी ये मानक जन्म अमोलक है। मैं फिर उसी गल ते आउण लगा, गुरु तेग बहादुर साहब ने कहा तुसी रोज एक पाठ कर दे, उंज तां इहदे इहदी इहदे वर्गी सरदारी कोई नहीं। 84 लख जून सिबाई मानस को प्रभ दी वडियाई, पर नाल कह दिता इस पौड़ी ते जो नर चुके। महाराज कह रहे ने साधो गोबिंद के गुण गावो, मानस जन्म अमोलक पायो बिरथा काहे गवावो, इस पौड़ी ते जो नर चुके। महाराज कहते सो आए जाए दुख पाएगा, आनंद साहब का ऐ पौड़ी ए शरीरा मेरिया, इस जग में आए कह क्या तुद कर्म कमाया। एदा मतलब कोई काम करना है। ए शरीरा मेरिया इस जग में आए कह क्या तुद कर्म कमाया, के कर्म कमाया तुद शरीरा जा तू जग में आया। जिथे तू शब्द है ना जी, मेरी एक बेनती उत्थे टिप्पी ला के तू ना करिया जी, जिथे तू लिखिया तू पढ़ो, क्योंकि तू लफ जेड़ा है फारसी दा है, जेड़ा मूल शब्द है ना वह तू नहीं, वह तू ही है, ये फारसी दा लफ्ज तू भी। हजूर ने इत्थे शब्द वरत्या ए शरीरा मेरिया इस जग में आए कह क्या तुद कर्म कमाया, के कर्म कमाया तुद शरीरा जा तू जग में आया। जिन हर तेरा रचन रचिया सो हर मन ना मसाया, गुर प्रसादी करमन वसिया पूर्व लिखिया पाया। अगे गुरु जी कहने बड़ा मूलक है, कह नानक ए शरीर परवान होवा जिन सतगुर स्यों चित लाया, जिन्हें अपना चित सतगुरु न ला लिया। मैं आप नूं पहली बेनती की भी ए बड़ा अमोलक जे नहीं जे लभदा। हुण वेखो बीमारी पई है ना, मैं सच कहना है ते निक्का जिहा जीव ही ना, कि वार वार आपां इहदी गल कर रहे, नीकी कीरी मैं कल रख है, एक निक्की जी कीड़ी च ओ ताकत रख दित्ती, कीड़ा ही कहोगे ना, है गुरबाणी दी नजर च ही है ना। फिर बंदा क्यों भज रहे, दा मतलब मनुखा दे बड़ी कीमती है। हजूर ने कहा भी इनू तुसी की करो, फिर बचन कीतो ने गोबिंद दे गुण गाओ। हुण इत्थे मैं थोड़े जे अर्थ करने चाहना गुण। भाई साहब भाई नंद लाल साहब जी ने तां गुरु जे गजलां सी जदों पढ़ने आ ते उहदे विच इक बचन कह, पहली गजल दा पहला शेर ही है, हवाए बंदगी अवुरद दर वजूद मरा, वगर न जोके चुनी आमदन ना बूद मरा। इहदे अखरी अर्थ थोड़े जे आपां कर लैने आ, हवाए इहदा अर्थ तांग इच्छा, बंदगी हे गुरु गोबिंद सिंह जी मैं इस शरीर च आया, इस करके नहीं आया मैं दीवान बनना सी, क्योंकि इन्हां दा परिवार दीवान सन, इस करके नहीं आया मैं विद्वान बनना सी, इस करके नहीं आया मैं बहुत सारी दौलत कमा के अपना नाम बनाना सी, मैं इस वजूद विच इस शरीर विच इस ढांचे विच तां आ। मैनूं पता लगा मेरा महबूब पंजां तत्तां दे ढांचे भी चले है, ते मैं भी ओ शरीर लेके आया ते आया सिर्फ तेरी बंदगी करन वास्ते। इहदे थोड़े जिहे अर्थ ने जी, हवाए दा अर्थ हो गया हवश तांग, ਹਵਜ ਦਰਥ ਨਾ ਕਰੀਏ ਤਾਂ ਕਰ ਲਈ ਸੌਖਾ ਰਹੇਗਾ। ਹਵਾਏ ਬੰਦਗੀ, ਤੇਰੀ ਬੰਦਗੀ ਦੀ ਤਾਂਘ ਰੱਬ ਜੀ, ਹਵਾਏ ਬੰਦਗੀ ਅਵੁਰਦ ਅਵੁਰਦ ਅਰਥ ਮੈਨੂੰ ਲੈ ਕੇ ਆਈ, ਮੈਂ ਇਸ ਕਰਕੇ ਜਨਮ ਲਿਆ ਵੀ ਮੈਂ ਤੇਰੀ ਬੰਦਗੀ ਕਰਾਂਗਾ। ਹਵਾਏ ਬੰਦਗੀ ਅਵੁਰਦ ਦਰ ਦਰ ਦਰਥ ਦਾ ਵਿੱਚ, ਇੱਕ ਦਰ ਦਰਥੇ ਦਰਵਾਜ਼ਾ ਫਾਰਸੀ ਵਿੱਚ ਦਰ ਦਰਥੇ ਵਿੱਚ, ਜੇ ਆਪ ਪੜ੍ਹਦੇ ਹੋ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੰਨ ਵਿੱਚ, ਇੱਥੇ ਦਰ ਦਰਥ ਵਿੱਚ ਹਵਾਏ ਬੰਦਗੀ ਅਵੁਰਦ ਦਰ ਵਜੂਦ, ਇਹ ਜੀਵ ਨਾਲ ਕਹਿ ਜ਼ੇ ਨਾਲ ਨਹੀਂ ਜਾਂ ਜ਼ੋਏ ਨਾਲ ਨਹੀਂ, ਵਜੂਦ ਮੈਂ ਇਸ ਕਰਕੇ ਐਸ ਵਜੂਦ ਵਿੱਚ ਆਇਆ ਵਾ, ਮੈਂ ਤਾਂ ਆਇਆ ਤੇਰੀ ਬੰਦਗੀ ਕਰਨੀ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਅਸੀਂ ਪੰਜਾਬੀ ਚ ਕਹਾਂਗੇ ਮਰਾ ਦਰ ਤੇ ਮਰ ਪਰਾ ਮਰ ਜਾ, ਇਹ ਸ਼ਬਦ ਫਾਰਸੀ ਵਿੱਚ ਮਾ ਰਾ, ਇਹਦਾ ਅਰਥ ਹੈ ਮੈਨੂੰ, ਮਰਾ ਦਰ ਨਾ ਮੈਨੂੰ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਮੈਂ ਇਸ ਵਜੂਦ ਵਿੱਚ ਤਾਂ ਆਇਆ ਤੇਰੀ ਬੰਦਗੀ ਦੀ ਤਾਂਘ ਲੈ ਕੇ ਆਈ। ਵਗਰਨੈ ਜ਼ੋਕੇ, ਜ਼ੋਕੇ ਦਾ ਅਰਥ ਹੈ ਸ਼ੌਂਕ, ਵਗਰਨੈ ਜ਼ੋਕੇ, ਜ਼ੋਕੇ ਚੁਣੀ ਚੁਣੀ ਦਰ ਤੇ ਅਜਿਹਾ ਨਾਬੂਦ ਮਰਾ, ਮੈਨੂੰ ਕੋਈ ਸ਼ੌਂਕ ਨਹੀਂ, ਏਡੀ ਵੱਡੀ ਦੇਹ ਚੁੱਕ ਕੇ ਤੁਰਿਆ ਫਿਰਾਂ, ਮੈਂ ਕੋਈ ਸ਼ੌਂਕ ਇਸ ਕਰਕੇ ਨਹੀਂ ਆਇਆ, ਮੈਂ ਜੀਵ ਦਾ ਰਸ ਇੰਦਰੀਆਂ ਦਾ ਰਸ ਭੋਗਾਂਗਾ, ਮੈਂ ਇਸ ਕਰਕੇ ਆਇਆ ਮਹਿਬੂਬ ਤੇਰੇ ਜਮਾਨੇ ਚ ਆਇਆ ਤੇਰੀ ਭਗਤੀ ਕਰਨ ਵਾਸਤੇ ਆਇਆ। ਇਹਦਾ ਮਤਲਬ ਸਰੀਰ ਬੰਦਗੀ ਲਿਖੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਸੂਕੇ ਚੁਣੀ ਆਮਦਨ ਨਾਬੂਦ ਮਰਾ। ਹੁਣ ਸਤਿਗੁਰੂ ਅੱਗੇ ਬਚਨ ਕਰ ਰਹੇ ਨੇ, ਸਾਧੋ ਮੈਂ ਤਾਂ ਦੂਜੀ ਤੁਕ ਪਹਿਲਾਂ ਲੈ ਲਈ ਸੀ ਵੀ ਅਮੋਲਕ ਹੈ, ਕਰਨਾ ਕੀ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ, ਸ਼ਬਦ ਆ ਗਿਆ ਗੁਣ। ਹੁਣ ਗੁਣ ਗਾਵੋ ਦਾ ਮਤਲਬ ਕੀ ਹੈ, ਇੱਕ ਤਾਂ ਗੁਣ ਗਾਵੋ ਦਾ ਗਾਉਣ ਦਾ ਸੰਬੰਧ ਕੀਰਤਨ ਨਾਲ ਹੈ, ਵੀ ਤੁਸੀਂ ਉਸ ਨੂੰ ਗਾਓ। ਗੁਰਮੁਖੋ ਆਪ ਜਿਹੜਾ ਸਤਿਗੁਰੂ ਦਾ ਬਾਣੀ ਦਾ ਪਾਠ ਕਰਦੇ ਹੋ, ਗੁਣ ਕਿਉਂ ਗਾਣੇ ਨੇ? ਪਹਿਲੀ ਗੱਲ ਤਾਂ ਇਹ ਕਿ ਰੱਬ ਉਸਤਤ ਦਾ ਭੁੱਖ ਹੈ, ਬੰਦੇ ਦੀ ਚਾਰ ਸ਼ਬਦ ਸਟੇਜ ਤੇ ਨਾ ਕਹੋ ਸੱਚੀ ਨੂੰ, ਲੋਕੀ ਲੜ ਪੈਂਦੇ ਜੇ ਵੀ ਤੁਹਾਨੂੰ ਸਾਡਾ ਜ਼ਿਕਰ ਨਹੀਂ ਸੀ ਕੀਤਾ, ਮੈਂ ਕਈ ਬੰਦੇ ਦੇਖੇ। ਇਹਦਾ ਮਤਲਬ ਰੱਬ ਵੀ ਬੰਦੇ ਦੀ ਤਰ੍ਹਾਂ ਵੀ ਮੇਰੇ ਗੁਣ ਗਾਓ ਗੁਣ ਗਾਓ, ਨਹੀਂ ਪਿਆਰਿਓ, ਉਹਨੂੰ ਨਾ ਵੀ ਗਾਓ ਉਹਨੂੰ ਫਿਰ ਵੀ ਕੋਈ ਫਰਕ ਨਹੀਂ। ਸਾਰੀ ਜ਼ਿੰਦਗੀ ਸਾਰੇ ਧਰਮ ਖਿਵਾਂ ਕਰਿਓ, ਹਰ ਦਰਵਾਜ਼ਾ ਬੰਦ ਕਰ ਦਿਓ, ਰੱਬ ਦੀ ਖੋਂਦ ਫਿਰ ਵੀ ਨਹੀਂ ਖਤਮ ਹੋਣੀ। ਗੁਣ ਇਸ ਕਰਕੇ ਗਾਈਦੇ ਨੇ ਕਿਉਂਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈ, ਗੁਣ ਕਹਿ ਗੁਣੀ ਸਮਾਵਣਿਆ। ਮਹਾਰਾਜ ਕਹਿੰਦੇ ਗੁਣ ਕਹਿ ਕਹਿ ਕੇ ਗੁਣਾ ਵੀ ਸਮਾ ਜੀਦਾ। ਯਾਦ ਰੱਖੋ, ਮਾੜੇ ਬੰਦੇ ਨੂੰ ਰੋਜ਼ ਚੇਤੇ ਕਰੋ, ਰੋਜ਼ ਚੇਤੇ ਕਰੋ, ਕੁਛ ਵੀ ਨਾ ਕਰੋ, ਉਹਦੇ ਔਗਣ ਸਾਡੇ ਮਨ ਉੱਤੇ ਜ਼ਰੂਰ ਅਸਰ ਕਰਨਗੇ, ਤੇ ਜੇ ਰੱਬ ਦੇ ਗੁਣਾਂ ਨੂੰ ਰੋਜ਼ ਚੇਤੇ ਕਰੋਗੇ ਤੇ ਰੱਬ ਵਰਗੇ ਗੁਣ ਪੈਦਾ ਹੋ ਜਾਣ। ਇਸੇ ਕਰਕੇ ਰਹਿ ਰਾਸ ਦਾ ਪਾਠ ਹੈ, ਸੁਣ ਵੱਡਾ ਆਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਤੇ ਕਿਉਂ ਕਹਿੰਦੇ ਆ, ਕਹਿਣ ਵਾਲੇ ਤੇਰੇ ਰਹਿ ਸਮਾ, ਜਿਹੜੇ ਤੈਨੂੰ ਕਹਿੰਦੇ ਨੇ ਤੇਰੇ ਸਮਾ ਗਏ, ਕਹਿਣ ਵਾਲੇ ਤੇਰੇ ਰਹਿ ਸਮਾਏ, ਜਾਂ ਸਤਿਗੁਰੂ ਦਾ ਬਚਨੇ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਸੱਚਾ ਹੈ, ਤੇਰੀ ਸਿਫਤ ਬੜੀ ਸੋਹਣੀ ਹੈ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਜਿਨ੍ਹਾਂ ਨੇ ਤੇਰੇ ਗੁਣ ਗਾਏ ਤੇਰੀ ਸਿਫਤ ਕੀਤੀ ਉਹ ਪਾਰ ਹੋ ਗਏ। ਥੋੜਾ ਜਿਹਾ ਫਿਰ ਇਸ ਬੇਨਤੀ ਨੂੰ ਸੁਣਿਓ, ਗੁਰੂ ਗ੍ਰੰਥ ਸਾਹਿਬ ਚ ਬੇਅੰਤ ਗੁਣ, ਇੱਕ ਤਾਂ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਮੈਂ ਭਾਈ ਸਾਹਿਬ ਹਰਚਰਨ ਸਿੰਘ ਨੂੰ ਕਹਿ ਰਿਹਾ ਸਾਂ, ਇਹ ਠੀਕ ਹੈ ਸਾਨੂੰ ਪਰਮੇਸ਼ਵਰ ਜੀ ਨੇ ਕਥਾ ਵੱਲ ਤੋਰ ਦਿੱਤਾ, ਸਾਡੀ ਕੋਈ ਸਕੂਲੀ ਪੜ੍ਹਾਈ ਵੀ ਕੋਈ ਨਹੀਂ ਇੰਨੀ, ਹਾਂਜੀ, ਤੇ ਪਰ ਮੇਰੇ ਮਨ ਚ ਇੱਕ ਤਾਂਘ ਜ਼ਰੂਰ ਹੈ, ਕਥਾ ਬੜੀ ਉੱਚੀ ਹੈ, ਕਥਾ ਵਿੱਚ ਫਿਰ ਵੀ ਕਿਤੇ ਨਾ ਕਿਤੇ ਦਵੈਸ਼ ਵਾਲੇ ਲਫ਼ਜ਼ ਨਿਕਲੀ ਜਾਂਦੇ ਆ, ਪਰ ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਜਿਸ ਘਰ ਚ ਕੀਰਤਨ ਆ ਗਿਆ ਨਾ, ਮੈਂ ਕਹਾਂਗਾ ਠੀਕ ਹੈ ਬੱਚਿਆਂ ਨੂੰ ਕਥਾ ਸਿਖਾਓ ਚਾਹੀਦਾ, ਤੇ ਇੱਥੋਂ ਦੀ ਜਿੰਨੀ ਸੰਗਤ ਹੈ, ਮੈਂ ਪ੍ਰਚਾਰਕ ਹੋਣ ਦੇ ਨਾਤੇ ਕਹਾਂਗਾ, ਉਹ ਗੁਰਮੁਖੋ ਇੱਥੇ ਅਗਲੀ ਪੀੜ੍ਹੀ ਨੂੰ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਸਰੋਤੇ ਬੰਦੀ ਜਾਜ ਦੱਸੋ, ਜੇ ਇਹ ਨਾ ਬੈਠਿਆਗਾ ਸਟੇਜ ਤੇ ਕਿੰਨੇ ਸੁਣਨਾ ਹੈ। ਉਂਝ ਗੁਰੂ ਘਰ ਦਾ ਬੀਜ ਨਾਸ ਨਹੀਂ ਹੋਣਾ। ਅਜੇ ਬੱਚਿਆਂ ਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ। ਕੱਲ ਆਪਾਂ ਹੁਣ ਮਨ ਦੀ ਗੱਲ ਕੀਤੀ, ਕਿੰਨੀ ਸੂਖਸ਼ਮ ਹੈ, ਹਾਲਾਂਕਿ ਆਪਾਂ ਬੜੇ ਮੋਟੇ ਮੋਟੇ ਸ਼ਬਦ ਵਰਤੇ ਵੀ ਸਮਝ ਪੈ ਜਾਏ, ਬੱਚੇ ਨੂੰ ਸਮਝ ਨਹੀਂ ਪਏਗੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਲੱਗਿਆ ਕਿਹਾ, ਖਾਲਸਾ ਜੀ ਤੁਹਾਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਚੱਲਿਆ, ਇੱਕ ਕੰਮ ਕਰਿਓ, ਜਿਵੇਂ ਤੁਸੀਂ ਮੇਰੇ ਕੋਲ ਬੈਠੇ ਹੋ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਤੁਹਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਬਿੰਦੀ ਦਰ ਸਮਝ ਗਿਆ ਨਾ, ਬਿੰਦ ਤੋਂ ਪੈਦਾ ਹੋਇਆ। ਤੁਸੀਂ ਚਾਹੁੰਦੇ ਹੋ ਸਾਡਾ ਬਿੰਦੀ ਖਾਨਦਾਨ ਅੱਗੇ ਚੱਲੇ, ਇੱਕ ਕੰਮ ਕਰਿਓ, ਉਸ ਬਿੰਦੀ ਪੁੱਤਰ ਨੂੰ ਤੁਸੀਂ ਮੇਰੇ ਕੋਲ ਵੀ ਜ਼ਰੂਰ ਬਿਠਾਇਓ, ਮੇਰਾ ਪੰਥ ਵੀ ਅੱਗੇ ਚੱਲੇ। ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ ਜੀ ਕਿ ਆਪਸ ਵਿੱਚ ਪਿਆਰ ਰੱਖਣਾ, ਤੁਰ ਲੱਗਿਆ ਕਹਿਣ ਲੱਗੇ ਆਪਸ ਵਿੱਚ ਪਿਆਰ ਰੱਖਣਾ ਤੇ ਸੱਚੀ ਹੁਣ ਕੋਈ ਨਹੀਂ ਜੀ, ਹੁਣ ਤਾਂ ਸਿਰਫ ਸੰਪਰਦਾ ਤੇ ਜਥੇਬੰਦੀ ਦਿਸਦੀ, ਗੁਰੂ ਗੋਬਿੰਦ ਸਿੰਘ ਕਿੱਥੇ ਦਿਸਦਾ? ਉਹ ਕੌੜਾ ਸੱਚ ਹੈ ਜਿਹਨੂੰ ਸਾਨੂੰ ਪਿੰਡੇ ਤੇ ਹੰਡਾਉਣਾ ਪੈਂਦਾ। ਉੱਥੇ ਪੱਗ ਦੀ ਬਣਤਰ ਦੇਖੀ ਜਾਂਦੀ ਹੈ, ਦਸਤਾਰ ਦੀ ਬਣਤਰ ਦੇਖੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ। ਜਿਵੇਂ ਤੁਸੀਂ ਅਰਦਾਸਾਂ ਕਰਾਉਂਦੇ ਹੋ ਸਾਡੇ ਘਰ ਪੁੱਤਰ ਹੋਵੇ ਧੀ ਹੋਵੇ, ਮਹਾਰਾਜ ਕਹਿੰਦੇ ਵੀ ਅਰਦਾਸ ਕਰਿਓ ਗੁਰੂ ਗੋਬਿੰਦ ਸਿੰਘ ਦਾ ਪੰਥ ਵੀ ਅੱਗੇ ਵਧੇ। ਮੈਂ ਫਿਰ ਵਿਸ਼ੇ ਤੇ ਆਵਾਂਗਾ, ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਤੁਸੀਂ ਕਿਸੇ ਸਰੋਤੇ ਦੀ ਲੋੜ ਨਹੀਂ, ਤੁਸੀਂ ਵਾਜਾ ਪਕੜ ਕੇ ਇਕੱਲੇ ਬੈਠ ਜਾਓ, ਜਿੰਨੇ ਬੇਨਤੀਆਂ ਦੇ ਸ਼ਬਦ ਨੇ ਪੜ੍ਹੀ ਜਾਓ। ਇਹ ਮਤ ਸਮਝੋ ਵੀ ਇਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਿਹਾ, ਬੇਨਤੀਆਂ ਦੇ ਸ਼ਬਦ ਤੇ ਕਹੋ ਵੀ ਇਹ ਗੁਰੂ ਸਾਹਿਬ ਮੇਰੇ ਲਈ ਕਹਿੰਦੇ ਪਏ। ਵੇਖੋ ਤੁਸੀਂ ਸਿਫਤ ਦਾ ਸਵਾਦ ਕੀ ਹੁੰਦਾ ਜਦੋਂ ਅਸੀਂ ਇਹ ਗਾਵਾਂਗੇ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ। ਜਦੋਂ ਬੇਨਤੀ ਦੇ ਸ਼ਬਦ ਪੜਾਂਗੇ, ਕੰਚਨ ਨਾਰੀ ਮੈਂ ਜੀਓ ਲੁਪਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਣਰਸ ਲਾਇਆ, ਹਰ ਪ੍ਰਭ ਚੇਤਨਾ ਆਦਿ ਕਿਉਂ ਛੂਟਾ ਮੇਰੇ ਹਰ ਰਾਇਆ। ਉਂਝ ਵੈਸੇ ਜਿਨੇ ਆਪਣਾ ਨਿੱਜੀ ਜੀਵਨ ਕਮਾਉਣਾ ਹੈ, ਬੇਨਤੀਆਂ ਦੇ ਸ਼ਬਦ ਜ਼ਰੂਰ ਚੇਤੇ ਕਰਕੇ ਰੋਜ਼ ਪੜਿਆ ਕਰੇ, ਭਾਵੇਂ ਤੋਕੀ ਪੜੇ। ਕੀਰਤਨ ਰੱਬ ਦੀ ਬੜੀ ਵੱਡੀ ਦਾਤ ਹੈ। ਪਹਿਲੀ ਮੈਂ ਬੇਨਤੀ ਕਰਾਂਗਾ, ਗਾਇਆ ਜਾਂਦਾ ਤੇ ਗੁਰੂ ਸਾਹਿਬ ਜੀ ਸ਼ਬਦ ਵਰਦੇ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਨੇ ਆਪਣੇ ਘਰ ਚ ਬੁਲਾਇਆ। ਕਹਿੰਦੇ ਢਾਡੀ ਨੂੰ ਦੋ ਚੀਜ਼ਾਂ ਲੋਕ ਦਿੰਦੇ ਸਨ। ਪਹਿਲਾਂ ਉਹਨੂੰ ਇੱਕ ਕੱਪੜਾ ਦਿੱਤਾ ਜਾਂਦਾ ਸੀ, ਇੱਕ ਉਹਨੂੰ ਖਾਣ ਨੂੰ ਭੋਜਨ ਦਿੱਤਾ ਜਾਂਦਾ ਸੀ। ਕਹਿੰਦੇ ਮੇਰੇ ਵਾਹਿਗੁਰੂ ਜਜਮਾਨ ਨੇ ਇੱਕ ਤਾਂ ਮੈਨੂੰ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ, ਦੂਜਾ ਨਾਮ ਦਾ ਭੋਜਨ ਦੇ ਦਿੱਤਾ, ਤੇ ਸ਼ਬਦ ਦੇ ਕੇ ਕਹਿਣ ਲੱਗੇ ਜਾ ਹੁਣ ਸਾਰੀ ਦੁਨੀਆਂ ਵਿੱਚ ਇਹਨੂੰ ਵਰਤਾ ਦੇ, ਮੈਂ ਤੇਰਾ ਅੰਦਰ ਕੀਰਤਨ ਨਾਲ ਭਰ ਦਿੱਤਾ। ਹੋਂ ਢਾਡੀ ਵੇਕਾਰ ਕਾਰੈ ਲਾਇਆ, ਸਾਧੋ ਗੋਬਿੰਦ ਕੇ ਗੁਣ ਗਾਵੋ। ਮੈਂ ਸਿਰਫ ਕਹਿ ਰਿਹਾ ਹੋਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉਂ ਕੈ ਵਾਰ। ਇਹ ਨੀ ਵੇਖਣਾ ਅੱਜ ਦੇਣੇ ਕੇ ਰਾਤ, ਰਾਤ ਦਿਉਂ ਕੈ ਵਾਰ ਧੁਰੋਂ ਭਰਮਾਇਆ, ਧੁਰ ਤੋਂ ਕਹਿ ਦਿੱਤਾ ਬਸ ਦਿਨ ਰਾਤ ਇੱਕ ਕਰ ਦਿਓ ਦੀ ਬੰਦਗੀ ਕਰ। ਰਾਤ ਦਿਉਂ ਕੈ ਵਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਮਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਇਹ ਸ਼ਬਦ ਸਾਰੇ ਸੌਖੇ ਨੀ ਜੀ, ਅਰਥਨ ਦੀ ਲੋੜ ਨਹੀਂ ਇੰਨੀ। ਸਿਫਤ ਸਲਾਹ ਦਾ ਚੋਲਾ ਦਿੱਤਾ ਗੁਰੂ ਸਾਹਿਬ ਕਹਿੰਦੇ। ਭਾਈ ਸਾਹਿਬ ਕਰੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸ, ਜੇ ਤੈਨੂੰ ਰੱਬ ਨੇ ਬੰਦਗੀ ਦੀ ਪੋਸ਼ਾਕ ਦੇ ਦਿੱਤੀ, ਇਹਦੇ ਸਾਹਮਣੇ ਬਾਦਸ਼ਾਹ ਦੀਆਂ ਪੋਸ਼ਾਕਾਂ ਦੀ ਕੋਈ ਕੀਮਤ ਨੀ, ਜ਼ੀਰੋ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੋਰਾਸਤ ਦੌਲਤ ਅਜ਼ਮਾ, ਜਿੰਨੀ ਮਹਾਦਰਤ ਮੈਂ ਕੀਤਾ ਚੰਦਰਮਾ ਤੇ, ਮਾਈ ਦਾ ਅਰਥ ਮੱਛੀ, ਮੱਛੀ ਦਾ ਅਰਥ ਕੀਤਾ ਸੀ ਸਮੁੰਦਰ ਦੀ ਗਹਿਰਾਈ ਚ ਲੈ ਲਈ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਸਾਰੇ ਖਜ਼ਾਨੇ ਤੇਰੇ ਹੋ ਜਾਣਗੇ, ਭਾਵੇਂ ਤੇਰੀਆਂ ਪਾਟੀਆਂ ਲੀਰਾਂ ਨੇ, ਤੇਰੀਆਂ ਪਾਟੀਆਂ ਲੀਰਾਂ ਦਾ ਮੁਕਾਬਲਾ ਵੀ ਸ਼ਹਿਨਸ਼ਾਹ ਦੀ ਪੋਸ਼ਾਕ ਨਹੀਂ ਕਰ ਸਕੇ। ਦੇਖੋ ਉੱਥੇ ਸਤਿਗੁਰੂ ਕਹਿੰਦੇ ਮੈਨੂੰ ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਆ ਜਿਹੜਾ ਰਾਗ ਹੈ ਨਾ ਜੀ, ਸੁਰ ਜਿਹੜੀ ਹੈ, ਇਹ ਬੜੀ ਵੱਡੀ ਗੁਰੂ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਰਾਗ ਹੈ, ਸੂਫੀ ਕਹਿੰਦੇ ਆ, ਕਹਿੰਦੇ ਨੇ ਇਹ ਅੱਲਾ ਦੀ ਸੱਦ ਹੁੰਦੀ ਹੈ ਰੂਹ ਨੂੰ। ਜਦੋਂ ਕੀਰਤਨ ਹੁੰਦਾ ਹੈ, ਰਾਗ ਚ ਕੋਈ ਗਾ ਰਿਹਾ ਹੈ, ਰਾਗ ਅੱਲਾ ਦੀ ਸੱਦ, ਸੱਦ ਸਮਝੇ ਹੈ ਨਾ, ਆਵਾਜ਼ ਅੱਲਾ ਦੀ ਸੱਦ ਹੈ ਰੂਹ ਨੂੰ, ਤੇ ਰੂਹ ਨੇ ਇਹਦਾ ਜਵਾਬ ਦੇਣਾ ਹੈ। ਉਹਨੇ ਆਵਾਜ਼ ਮਾਰੀ ਰੂਹ ਨੂੰ, ਰੂਹ ਨੇ ਇਹਦਾ ਜਵਾਬ ਦੇਣਾ, ਤੇ ਫਕੀਰ ਨੂੰ ਪੁੱਛਿਆ ਜਵਾਬ ਕੀ, ਕਹਿਣ ਲੱਗੇ ਰਾਗ ਵਿੱਚ ਇੰਨਾ ਕੁ ਗੁੜੋਂਦ ਹੋ ਜਾਣਾ, ਸਮਾਧੀ ਵੀ ਜਾ ਕੇ ਆਪਣਾ ਆਪ ਹੀ ਗਵਾ ਦੇਣਾ। ਇਹਨੂੰ ਫਿਰ ਪੰਜਾਬੀ ਚ ਕਹੀਏ, ਰਾਗ ਅੱਲਾ ਦੀ ਆਵਾਜ਼ ਹੈ, ਇਹਦਾ ਜਵਾਬ ਸਾਡੀ ਰੂਹ ਨੇ ਦੇਣਾ, ਤੇ ਰੂਹ ਨੇ ਜਵਾਬ ਦੇਣਾ। ਸੁਣਦਿਆਂ ਸੁਣਦਿਆਂ ਰੱਬ ਦੀ ਸਿਫਤ ਇੰਨੀ ਕੁ ਮਦਹੋਸ਼ ਹੋ ਜਾਏ, ਇਹਨੂੰ ਆਪਣਾ ਆਪ ਹੀ ਭੁੱਲ ਜਾਓ, ਉਹਦੇ ਵਿੱਚ ਲੀਨ ਹੋ ਜਾਏ। ਹੁਣ ਅਗਲੀ ਬੇਨਤੀ, ਮੰਨ ਲਓ ਅਸੀਂ ਕਹਾਂਗੇ ਜੀ ਭਾਈ ਸਾਹਿਬ ਕਰਨਗੇ, ਇਕੱਲੇ ਕਿਵੇਂ ਗੁਣ ਗਾਈਏ? ਇੱਥੇ ਮੈਂ ਬੇਨਤੀ ਕਰਾਂਗਾ, ਬੜੇ ਸ਼ਬਦ ਐਸੇ ਨੇ ਜਿਹੜੇ ਉਹਦੇ ਗੁਣ ਗਾਏ ਜਾਂਦੇ ਆ। ਹੁਣ ਇੱਕ ਸ਼ਬਦ ਪੜੋ, ਤੁਮ ਦਾਤੇ ਤਨਾਸਰੀ ਰਾਗ ਨਾ, तुम दाते ठाकुर प्रतपालक नायक खसम हमारे एक ही है। ये गुण ने ना सारे तेरे गुण ने तुम दाते जदो ये कहने तू दाता है मेनू दाता देन वाला है दाता देन वाले दाता मैं तेरी सिफत करना है ठाकुर तू मेरा मालिक है तुम दाते ठाकुर प्रतपालक तू मेरी पालना करने वाला नायक मेरा आगू तू है मेरा आगू होर कोई नहीं ये सिफत ने सारी तुम दाते ठाकुर प्रतपालक नायक खसम हमारे साडा खसम है निमख निमख तुम ही प्रतपालो हम बारिक तुमरे तारे आ गए साधो गोविंद के गुण गावो। मैं ता क्या भी मान लो ये मन चाहेगा भी भाई साहब कीर्तन जन कीर्तन नहीं हुंदा तुम दाते ठाकुर प्रतपालक नायक खसम हमारे निमख निमख तुम ही प्रतपालो हम बारिक तुमरे तारे जेवा एक कवन गुण कही उथे भी शब्द महाराज ने वरते साधो गोविंद के गुण गाओ गाए भी ते नाल कह दिता मेरी जुबान एक तेरे गुण ज्यादा ने मैं किन्ने को कहा जे वह एक कवन गुण कही है बेशुमार बे अंत स्वामी तेरो अंत ना किन की लही है रहाओ कोट पराध हमारे खंडो ए भी गुण है साढ़े करोड़ा गुना माफ करने वाले कोट कोट पराध हमारे खंडो अनक विधि समझावो हम अज्ञान अल्प मत थोरी तुम आपन विरद रखावो तुमरी शरण तुम्हारी आसा तुम ही सज्जन शेले मैं इदे अर्थ नहीं किते सीधा शब्द पढ़ रहे हैं मैनू यकीन है कि इन्हां लफ्ज़ां दे आप नू अर्थां दा पता है ये सारे गुण ने हम अज्ञान अलम थोरी तुम आपन बिरद रखावो तुमरी शरण तुम्हारी आसा तुम ही सज्जन सवेले राखो राखन हार दयाला नानक करके गोले मैं तेरे घर का गुलाम हां मैनू रख लै आप जाप साहिब पढ़ दियो जी सिर्फ ध्यान दे के पढ़ लो ओदा तां आनंद ही इन्ना जिन्ने रब दे गुण गुरु गोबिंद सिंह ने गाए ने कमाल कर दिती जी हाले सारे ओ कर्म नाम ने ते गुरु साहिब कहिंदे ने जाप साहिब पढ़न वाले ओ मैं सर्ब नाम नहीं बोल सकदा नाम नू कोई नहीं बयान कर सकदा पर चंगे बुद्धि वालिया ने कर्म नाम रखे जदो आप पढ़ते हो नमस्तंग अकाले नमस्तंग कृपाले नमस्तंग अरूपे नमस्तंग अनूपे नमस्तंग अपेखे नमस्तंग अलेखे नमस्तंग अकाए नमस्तंग अजाए नमस्तंग अगंजे नमस्तंग भंजे सारे का गुण ने नमस्तंग अकाले समय तो उपर रहन वाले तेन मत्था टेकना नमस्तंग कृपाले कृपा दे खजाने तेन मत्था टेकना नमस्तंग अरूपे रूप तो बिना तेन मत्था टेकना नमस्तंग अनूपे तेरे वर्गा कोई नहीं तेन मत्था टेकना नमस्तंग अकाए तेरी साडे वर्गी काया थोड़ी तेन मत्था टेकना नमस्तंग अजाए तेन किसी मां ने जमया नहीं तेन मत्था टेकना प्यारे हो गुण नहीं जदो तुसी ए पढ़ दे सदा सचदानंद सतन परनासी ये सारे गुण ने के साहिब दिमाग है के हुस्न चिराग है ये की है के पाक बेऐब है के गैबुल गैब है गुरमुखो सच एवे जिन्हें गोबिंद दे गुण गाने ने एक बारी जाप साहिब दे शब्दां दे अर्थां वल ध्यान दे दियो सवेरे पाठ करदिआं स्वाद आजूगा भी सिद्धियां रब नाल गल्लां करातीआं गुरु गोबिंद सिंह ने जदों हजूर जफरनामा लिखदे आ साडी तीबर इच्छा है कि बहुत जल्दी जफरनामे दा मूल पाठ शुद्ध होके परशियन विच ते पंजाबी विच गुटके दे रूप विच संगत दे सामने आ क्योंकि जफरनामा वो दस्तावेज है चलो मैं दस्तावेज लफ्ज वरतन लगा किसी भी वड्डे तो वड्डे क्रांतिकारी ने वक्त दे हकूमत दे बादशाह नू नहीं ललकारिया जेड़ा कृपान नाल भी गुरु गोबिंद सिंह ने ललकारिया ते कलम नाल भी गुरु गोबिंद सिंह ने ललकारिया जफरनामा लिखन तां कहिंदे आ कि मैं लड़ाई शुरू नहीं कीती जिन्नियां लड़ाइयां लड़ियां मैं डिफेंस लई लड़ियां ने समझ गया ना जी बाल लाचार की दरमियाम दंद मैं डिफेंस ली लड़िया पर खून चेते रखी पुत्र शहीद कर दिते सिख शहीद कर दिते खून चेते रखी हुण मैं लड़ाई शुरू की स्वाद ताएं नूं मिटा के दिखाई हुण शुरू होनी है तेरी मेरी जंग ते मैं कई बारी सोचना बाकी सारिया लड़ाइया गुरु साहब के ते चढ़ के गए जी 14 लड़ाइया हमले हुंदे ने मुकाबला करदे आ जदों नदेड़ पहुंचदे आ कहन लगे हुण तेरी मेरी गल शुरू होई है पांच तीर दे के केंद्र ने सरहंद दी इट नाल इट खड़का दी साची मुची बंदे ने इट नाल इट खड़का दिती जदों उन्हें शुरू कीती औरंगजेब दी औलाद तो सांभी नहीं गई मैं आप नूं बेनती करांगा 12 शेर सफरनामे दे ओ रब दे गुण गाउंदे आ चिट्ठी बादशाह लिख रहे मैं सिर्फ 3 बेनती करांगा साधो गोबिंद के गुण गावो गुण गा सकने, वड्डा वड्डा कह सकने, सिफतां कर सकने। हजूर दा बचन कमाले करामात खाइम करीम, कमाले करामात खाइम करीम, रजा बख्श राजिक रिहाकुन रहीम। पहले जेड़ा शेर दी पहली सतर है सारी अरबी और फारसी नहीं, कमाले करामात अरबी है। कमाले करामात खाइम, कायम दो नुकती काफ है, डंडे वाली काफ नहीं। कमाले करामात खाइम करीम, ए चारे दे चारे लफ्ज़ जेड़े ने अरबी विचों ने, ते अगले फारसी अरबी कठे ने। रजा बख्श राजिक रिहाकुन रहीम, कदी सोचियो पहले सारे कक्के नाल, अगला शेर दी अगली सतर सारी रारे नाल। औरंगजेब ने पहले शेर पढ़िया, उन्हें वेख्या तुहाडा एडा वड्डा महान कवि, इनू कविता विच कहिंदे ने अनुप्राश शब्द अलंकार, इको अखर नाल कमाल ए करामत कायम करीम रजा बख्श राजिक रिहाकुन रहीम। ए तुम दाते ठाकुर बालक, कमाल ए करामत, तू करामाता दा शक्तियां दा शिखर है, तेरे तो वड्डी ताकत दुनिया विच किसे कोल नहीं। किनू कह रहा? रब नू। ते औरंगजेब नू क्यों लिखदे पया? क्योंकि औरंगजेब नू दसना चाहते ने तू सिंघासन ते बैठ के रब बनिया बैठे, लोग तेनू चिट्ठियां लग के तरले कर दे, मैं चिट्ठी तेनू लिखांगा पर मैं सब तो पहला रब की सिफत करांगा। कमाल ए करामात, तू करामात भी शक्तियां भी शिखर है। खाइम, तेरी हस्ती नू किसे हटा नहीं सकना। करीम, तू बख्शिश करने वाला है। कमाल ए करामात खाइम करीम रजा बख्श, रजा बख्श राजिक रिजक देने वाला है। रिहाकुन, तू बंद खलासी करने वाला है। रहीम, तेरे तो वड्डा तरस दिल को भी नहीं। ते सारे गुण ने साधो गोविंद के गुण गावो। कमाल ए करामात खाइम करीम रजा बख्श राजिक रिहाकुन रहीम, अमा बख्श बख्शंदा ओ दस्तगीर। अमा बख्श, अमा मीन शरण, अमा बख्श बख्शंदा ओ दस्तगीर। शरण बख्शन वालिया, अपनी शरण शब्द समझ ना, अपनी शरण विच रखन वालिया। दस्तंगीर, दस्तंगीर दा अर्थ हुंदा हथ पकड़न वाला, जिन्हों असी दस्तगीर कहने इहदा भी अर्थ हथ पकड़न वाला। अमा बख्श बख्शंदा ओ दस्तगीर, खता बख्श, तू गुनाह बख्शन वाला, यह भी तेरा गुण है एक। खता बख्श रोजी देखो, तू रिजक देना है। दिल पजीर, पजीर दा अर्थ है प्यारा, जिन्ने मर्जी बंदा गुना कर ले, जदो तेरे सामने रोंदा तू इना दिलो प्यार करना उदा फिर हाथ पकड़ देना। कमाल ए करामत कायम करीम रजा बख्श राजिक रिहाकुन रहीम, आमा बख्श बख्शंदा ओ दस्तगीर, खता बख्श रोजी देखो दिल पजीर। शहनशाह खूबी देखो राहन मूह, वाह वाह जी। शहनशाह दा अर्थ बादशाह हुंदा है ना, खूबी दा अर्थ है गुण, राहन मूह दा अर्थ है अगवाई करन वाला। हजूर कहने परमात्मा मेरे अल्लाह रब जी, आप बादशाह नू अकल तू देन वाला है बेअकलिया नू। शहनशाह खूबी देखो गुण देना तू, राहन मूह तू इना दी अगवाई करन वाला है, के बेगुनो बेचून बेनमू, के बेगुनो बेचूनो चू बेनमू, बेगुनो तेरी तू उपमा तू रहत है, तेरा रंग कोई नहीं। सच एवे बेनमू, तू अनाम है, नाम तू रहते तेरा कोई नाम नहीं ले सकता। ये की है? ये सारे परमात्मा दे गुण ने। गुरमुखो इस संसार च ना प्याजे हुण साडियां समस्या, वे वाहगुरु शब्द पढ़ना है ते बाणी दा कोई फायदा नहीं। बाणी वाला कहिंदा वाहगुरु वाहगुरु कही जांदे आ। सच्ची मैं कहना भी जदों तुसी बाणी पढ़दे हो उदो रब दे गुण गाए जा रहे आ, उहदे गीत गाए जा रहे आ। सतगुरु सच्चे पातशाह जी अज कह रहे ने साधो गोबिंद के गुण गावो। मैं सिर्फ दो तो कहीं कर सकिया। मानस जन्म अमोलक पायो, बड़ी मुश्किल नाल मिलिया अमोलक है, बिरथा काहे गवावो। क्यों वेस्ट कर रहे, क्यों अकारत कर रहे? इसे करके पहला श्लोक भी एवे, गुण गोबिंद गायो नहीं जन्म अकारत की, बड़े कृपालू ने झिड़कने मारी कहने चल जे नहीं गाया अज ही गल है। गुरु साहब किवें गाइए? कहने जिवें मच्छी पानी नू प्यार करती। गुण गोबिंद गायो नहीं जन्म अकारत कीन, कहो नानक हर भज मना, जे बिद जल को मीन, जे बिद जल को मीन, साधो गोबिंद के गुण गाओ। इस तरह गाओ, साधो गोबिंद के गुण गाओ, गावो मानस जन्म अमोलक पायो, बिरथा काहे गवावो रहाओ। पतित पुनीत, बड़ा वड्डा तीरे दिता, तू इस करके नहीं गुण गा रहा भी मैं पाप कीते, मैं बड़े नीच कर्म कीते। गुरमुखो ਬੰਦਾ ਗਲਤੀ ਕਰਦਾ, ਬੰਦਾ ਨਹੀਂ ਬਖਸ਼ਦਾ। ਕਿੰਨੀਆਂ ਅਦ੍ਰਿਸ਼ਟ ਗਲਤੀਆਂ ਕਰਨੀਆਂ ਸਿਰਫ ਸਾਨੂੰ ਪਤਾ ਹੁੰਦਾ, ਰੱਬ ਬਖਸ਼ ਦਿੰਦਾ, ਬੰਦੇ ਦੇ ਹੱਥ ਵਿੱਚ ਲੈ ਤੇ ਸਭ ਕੁਝ ਖਤਮ ਕਰਕੇ ਰੱਖ ਦੇ। ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ। ਤੂੰ ਪਤਿਤ ਹੋ ਗਿਆ ਕਿਉਂ ਨਹੀਂ ਆਉਂਦਾ ਗੁਰਦੁਆਰੇ? ਜੇ ਤੂੰ ਪਤਿਤ ਹੋ ਗਿਆ ਤਾਂ ਵੀ ਘਬਰਾ ਨਾ, ਉਸ ਗੋਬਿੰਦ ਕੋਲ ਇੰਨੀ ਕੁ ਤਾਕਤ ਹੈ, ਉਹ ਪਤਿਤਾਂ ਨੂੰ ਵੀ ਪਵਿੱਤਰ ਕਰ ਦਿੰਦਾ ਜਿਹੜੇ ਨਾਮ ਜਪਣ ਲੱਗ ਪੈਂਦੇ। ਦੀਨ, ਦੀਨ ਦਾ ਲਫ਼ਜ਼ੀ ਅਰਥ ਮਜ਼ਲੂਮ ਵੀ ਹੁੰਦਾ, ਦੀਨ ਦਾ ਅਰਥ ਧਰਮ ਵੀ ਹੈ। ਇੱਥੇ ਦੀਨ ਦਾ ਅਰਥ ਗਰੀਬ, ਪਤਿਤ, ਪੁਨੀਤ, ਦੀਨ ਬੰਦ। ਤੇਰੇ ਅੰਦਰ ਇਹ ਹਿੰਮਤ ਆ ਗਈ ਮੈਂ ਗਰੀਬ ਹਾਂ। ਇੱਥੇ ਐਡੇ ਲੋਕ ਆਏ ਹੋਣਗੇ, ਅਮੀਰ ਆਏ ਹੋਣਗੇ, ਕਹਿੰਦੇ ਨਹੀਂ ਉਹ ਗਰੀਬਾਂ ਦਾ ਵੀ ਹੈ। ਤੂੰ ਇਹਨਾਂ ਹੀਨਤਾ ਲਈ ਕਿ ਕਿਸੇ ਨੇ ਇੰਨੀ ਮਾਇਆ ਦੇ ਦਿੱਤੀ, ਇੰਨਾ ਕੁਝ ਗੁਰਦੁਆਰੇ ਦੇ ਦਿੱਤਾ, ਇੰਨਾ ਲੰਗਰ ਲਾ ਦਿੱਤਾ, ਆਹ ਕੁਛ ਕਰਤਾ, ਤੂੰ ਕਿਉਂ ਘਬਰਾਨਾ? ਉਹ ਅਮੀਰ ਨਿਵਾਜ ਨੀ, ਉਹ ਗਰੀਬ ਨਿਵਾਜ, ਉਹ ਦੀਨ ਬੰਦ ਹੈ। ਦੀਨ ਬੰਦ ਗਰੀਬਾਂ ਦਾ, ਜਿਹਨੂੰ ਗੁਰੂ ਜੀ ਕਹਿੰਦੇ ਆ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ ਛਤਰ ਤਰੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦੇ ਆ, ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
0: ਗੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੈਤ ਸਰੀ ਦੀ ਵਾਰ ਅੰਦਰ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਬਖਸ਼ਿਸ਼ਾਂ ਭਰੇ ਬਚਨ ਕਹਿੰਦੇ ਨੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਕਹਿੰਦੇ ਨੇ ਕਿ ਹੇ ਭਾਈ, ਜਿਹੜੇ ਸੰਤ ਨੇ ਨਾ, ਗੋਪਾਲ ਅਕਾਲ ਪੁਰਖ ਵਾਹਿਗੁਰੂ, ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ ਜਿਉਂਦੇ ਨੇ। ਉਹਨਾਂ ਦੀ ਭੋਜਨ, ਉਹਨਾਂ ਦੀ ਖੁਰਾਕ ਕਿਹੜੀ ਹੈ? ਉਹਨਾਂ ਦੀ ਖੁਰਾਕ ਹੈ ਕੀਰਤਨ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਦਿਆਲ ਅਕਾਲ ਪੁਰਖ ਵਾਹਿਗੁਰੂ, ਗੋਪਾਲ ਜਿਹੜਾ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਦਿਆਲ ਜਿਹੜਾ ਦਇਆ ਦਾ ਘਰ ਹੈ, ਜਿਹੜਾ ਦਇਆ ਦਾ ਘਰ ਹੈ, ਜਿਹਦੇ ਹਿਰਦੇ ਦੇ ਵਿੱਚ ਦਇਆ ਭਰੀ ਹੋਈ ਹੈ, ਜਿਹੜਾ ਦਿਆਲੂ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸਦਾ ਦਇਆ ਦੇ ਘਰ ਵਿੱਚ ਰਹਿੰਦਾ ਹੈ, ਸਦਾ ਬਖਸ਼ਿਸ਼ਾਂ ਦੇ ਘਰ ਵਿੱਚ ਰਹਿੰਦਾ ਹੈ, ਐਸੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਦੇ ਨਾਲ, ਗੋਪਾਲ ਦੇ ਆਸਰੇ ਦੇ ਨਾਲ, ਗੋਪਾਲ ਦੀ ਕੀਰਤੀ ਦੇ ਆਸਰੇ ਦੇ ਨਾਲ ਜਿਉਂਦੇ ਨੇ। ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਕਿ ਜਦੋਂ ਉਹਨਾਂ ਨੂੰ ਭੋਜਨ ਦੀ ਖੁਰਾਕ ਮਿਲਦੀ ਹੈ, ਭੋਜਨ ਦੀ ਖੁਰਾਕ ਆਤਮਾ ਦੀ ਖੁਰਾਕ ਹੈ, ਆਤਮਾ ਦੀ ਜਿਵੇਂ ਸਰੀਰ ਦੀ ਖੁਰਾਕ ਭੋਜਨ ਹੈ, ਆਤਮਾ ਦੀ ਖੁਰਾਕ ਭਜਨ ਹੈ, ਕੀਰਤਨ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ, ਆਤਮਾ ਦੀ ਖੁਰਾਕ ਲਈਏ। ਪਰਮਾਤਮਾ ਦੇ ਕੀਰਤਨ ਦੀ ਜਿਹੜੀ ਖੁਰਾਕ ਹੈ ਉਹ ਆਤਮਾ ਦੀ ਖੁਰਾਕ ਹੈ। ਜਿਵੇਂ ਕੋਈ ਮਨੁੱਖ ਬਿਮਾਰ ਹੋ ਜਾਵੇ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਨਹੀਂ ਚੰਗਾ ਲੱਗਦਾ, ਭੋਜਨ ਤੇ ਭਜਨ ਭੱਬੇ ਹੋੜਾ ਲਾ ਦੀਏ ਤੇ ਭਜਨ ਬਣ ਜਾਂਦਾ ਹੈ। ਜਿਸ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਉਹ ਭੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਨਾਮ ਦੀ ਸਿਫਤ ਸਲਾਹ ਦਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ। ਅਸੀਂ ਦਸੰਬਰ ਦੇ ਮਹੀਨੇ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਰਿਵਾਰ ਦੇ ਪਰਿਵਾਰ ਵਿਛੋੜੇ ਦੇ ਦਿਨ ਮਨਾਉਂਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ। ਔਰ ਸਰਸਾ ਦੇ ਕੰਢੇ 'ਤੇ ਆਪਾਂ ਇਤਿਹਾਸ ਕਈ ਵਾਰੀ ਸਰਵਣ ਕੀਤਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਰਸਾ ਦੇ ਕੰਢੇ 'ਤੇ ਪਹੁੰਚਦੇ ਨੇ, ਭਾਈ ਦਇਆ ਸਿੰਘ ਨੂੰ ਕਹਿੰਦੇ ਨੇ, ਭਾਈ ਦਇਆ ਸਿੰਘ ਭੁੱਖ ਬੜੀ ਲੱਗੀ ਹੈ, ਅਤੇ ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਸਰਸਾ ਪਾਰ ਕਰ ਜਾਈਏ ਅਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਲਵਾਂਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਦਇਆ ਸਿੰਘ, ਅੰਮ੍ਰਿਤ ਵੇਲੇ ਆਨੰਦਪੁਰ ਸਾਹਿਬ ਵੇਲੇ ਵਿੱਚ ਸਾਹਿਬ ਵਿੱਚ ਇਸ ਵੇਲੇ ਕੀ ਹੁੰਦਾ ਹੈ? ਪਾਤਸ਼ਾਹ ਆਪ ਆਸਾ ਜੀ ਦੀ ਵਾਰ ਕਾ ਸ਼ਬਦ ਕੀਰਤਨ ਸਰਵਣ ਕਰ ਦੇਵ। ਸਤਿਗੁਰੂ ਜੀ ਕਹਿੰਦੇ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਇਹ ਦੁੱਖ। ਜਦੋਂ ਉਹ ਭੁੱਖ ਮਿਟਾਉਣ ਵਾਸਤੇ ਕੀਰਤੀ ਦਾ ਭੋਜਨ ਕਰਦੇ ਹਾਂ, ਭਜਨ ਦਾ ਭੋਜਨ ਕਰਦੇ ਹਾਂ, ਫਿਰ ਜਿੰਨੀਆਂ ਸਾਰੀਆਂ ਦੂਸਰੀਆਂ ਭੁੱਖਾਂ ਨੇ ਉਹ ਮਿਟ ਜਾਂਦੀਆਂ ਨੇ। ਸੋ ਰੱਬ ਦੇ ਪਿਆਰੇ ਜਿਹੜੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਨ੍ਹਾਂ ਦੇ ਬਾਬਤ ਗੁਰਬਾਣੀ ਵਿੱਚ ਸਤਿਗੁਰਾਂ ਨੇ ਸੰਤ ਦੀ ਡੈਫੀਨੇਸ਼ਨ ਦੱਸੀ ਹੈ ਕਿ ਸੰਤ ਹੁੰਦਾ ਕੌਣ ਹੈ। ਹਰੇਕ ਤਾਂ ਸੰਤ ਹੋ ਨਹੀਂ ਸਕਦਾ, ਸਤਿਗੁਰ ਤਾਂ ਕਹਿੰਦੇ ਨੇ ਕਿ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ, ਕਰੋੜਾਂ ਦੇ ਵਿੱਚੋਂ ਗਿਣਤੀ ਆਪ ਕਰ ਲਈਏ। ਹੁਣ ਪੰਜਾਬ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਪਤਾ ਨਹੀਂ ਕਿੰਨੇ ਸੰਤ ਤੁਰੇ ਫਿਰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਨੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇ, ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹੜਾ ਮਹਾਂਪੁਰਖ ਹੈ, ਸੰਤ ਹੈ। ਜਿਸ ਦੇ ਬਾਬਤ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਸਾਧੂ ਸਤਿਗੁਰੂ ਜੀ ਕਹਿੰਦੇ ਉਹ ਹੈ ਜਿਹਨੂੰ ਸਾਸ ਗਿਰਾਸ ਵਾਹਿਗੁਰੂ ਪਰਮਾਤਮਾ ਨਾ ਵਿਸਰੇ।
ਜਿਹੜਾ ਉੱਠਦਾ ਬਹਿੰਦਾ ਸੌਂਦਾ ਜਾਗਦਾ ਜਿਹਨੂੰ ਨਾਮ ਦਾ ਹੀ ਆਸਰਾ ਹੋਵੇ, ਵਾਹਿਗੁਰੂ ਪਰਮਾਤਮਾ ਦੀ ਕੀਰਤੀ ਦਾ ਆਸਰਾ ਹੋਵੇ, ਤੇ ਉਹ ਸੰਤ ਕਿਹੜੇ ਹੁੰਦੇ ਨੇ? ਮਹਾਰਾਜ ਕਹਿੰਦੇ ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸਵਾਮੀ, ਊਚ ਸਮਾਨਾ ਠਾਕੁਰ ਤੇਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਵਰ ਨ ਕਾਹੂ ਤਾਨੀ, ਉਹ ਰੱਬ ਦੇ ਪਿਆਰੇ ਮਹਾਂਪੁਰਖ ਸੰਤ ਹੁੰਦੇ ਨੇ ਜਿਹੜੇ ਬੇਪਰਵਾਹ ਹੁੰਦੇ ਨੇ, ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ, ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇੱਕੋ ਚਿੰਤਾ ਲੱਗੀ ਰਹਿੰਦੀ, ਇੱਕੋ ਹੀ ਉਹਨਾਂ ਨੂੰ ਇਹ ਮਨ ਵਿੱਚ ਚਿੰਤਾ ਹੁੰਦੀ, ਕਿਤੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਪਰਮਾਤਮਾ ਦਾ ਨਾਮ ਨਾ ਵਿਸਰ ਜਾਵੇ, ਅੰਮ੍ਰਿਤ ਵੇਲਾ ਨਾ ਵਿਸਰ ਜਾਵੇ, ਨਿਤ ਨੇਮ ਨਾ ਵਿਸਰ ਜਾਵੇ। ਵੈਸੇ ਮਹਾਰਾਜ ਕਹਿੰਦੇ ਬੇਪਰਵਾਹ ਹੀ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਚਿੰਤਾ ਸਤਾਉਂਦੀ ਹਰ ਵੇਲੇ, ਉਹ ਇਹ ਹੁੰਦੀ ਹੈ ਕਿਤੇ ਰੱਬ ਦਾ ਨਾਮ ਰਸਨਾ ਤੋਂ ਨਾ ਵਿਸਰ ਜਾਵੇ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਰੱਬ ਦੇ ਪਿਆਰੇ ਬੇਪਰਵਾਹ ਸਾਧੂ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਆਪਣੇ ਕਵਿਤ ਸਵਈਆਂ ਦੇ ਅੰਦਰ ਮਹਾਂਪੁਰਖਾਂ ਦੀ ਪਹਿਚਾਣ ਕਰਾਈ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਵੇਖਣਾ ਹੈ ਨਾ, ਉਹਨਾਂ ਦੇ ਜੀਵਨ ਵੱਲ ਵੇਖੋ, ਉਹਨਾਂ ਦਾ ਜੀਵਨ ਕਿਹੋ ਜਿਹਾ। ਜਿਹੜੇ ਰੱਬ ਦੇ ਪਿਆਰੇ ਨੇ ਉਹ ਦੁਨੀਆਂ ਦੇ ਐਸ਼ ਆਰਾਮ ਸੁੱਖ ਤੋਂ ਦੂਰ ਰਹਿੰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ, ਉਹ ਇੱਕ ਚਿੰਤਾ ਵਿੱਚ ਜਿਉਂਦੇ ਨੇ ਕਿਤੇ ਅੰਮ੍ਰਿਤ ਵੇਲਾ ਨਾ ਖੁੱਸ ਜਾਵੇ ਉਹਨਾਂ ਦਾ ਜੀਵਨ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ। ਉਹ ਸੰਤ ਨਹੀਂ ਜਿਹੜਾ ਸਵੇਰੇ ਪ੍ਰਸ਼ਾਦਾ ਜੋ ਮਿਲਿਆ ਤੇ ਸ਼ਾਮ ਨੂੰ ਪ੍ਰਸ਼ਾਦੇ ਦਾ ਉਹਨੂੰ ਚਿੰਤਾ ਹੋਵੇ ਕਿ ਸ਼ਾਮ ਨੂੰ ਕੀ ਲੰਗਰ ਦੇ ਵਿੱਚ ਬਣਨਾ, ਹਰ ਵਕਤ ਰਸੋਈ ਦੀ ਪ੍ਰਕਰਮਾ ਕਰਦਾ ਫਿਰੇ। ਪਰ ਰੱਬ ਦੇ ਪਿਆਰੇ ਮਹਾਂਪੁਰਖਾਂ ਦੀ, ਭਾਈ ਗੁਰਦਾਸ ਜੀ ਕਹਿੰਦੇ ਤੈਸੇ ਦੁੱਖ ਭੂਖ ਸੁੱਧ ਸਾਧਨ ਕੋ ਸਾਧ ਪਏ, ਤਾਂ ਹੀ ਤੇ ਜਗਤ ਕੋ ਕਰਤ ਨਿਸਤਾਰੋ ਜੀ। ਸੋ ਰੱਬ ਦੇ ਪਿਆਰੇ ਮਹਾਂਪੁਰਖ ਜਿਹੜੇ ਸਾਧੂ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਅਭੇਦ ਰਹਿੰਦੇ ਨੇ, ਉਹਨਾਂ ਦੇ ਅਕਾਲ ਪੁਰਖ ਵਾਹਿਗੁਰੂ ਦਾ, ਗੋਪਾਲ ਦਾ, ਦਿਆਲ ਦਾ, ਕੀਰਤਨ ਦਾ ਆਸਰਾ ਰਹਿੰਦਾ ਹੈ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ, ਉਹਨਾਂ ਦੀ ਕੀਰਤੀ ਦੇ ਉਹਨਾਂ ਦਾ ਆਸਰਾ ਹਿਰਦੇ ਦਾ, ਜੀਵਨ ਦਾ ਆਧਾਰ।

0: ਰਹਾ।
1: ਫਿਰ ਜਿਹੜੇ ਉਹਨਾਂ ਦੇ ਸੰਗ ਕਰਦੇ ਨੇ ਨਾ, ਜਿਹੜੇ ਉਹਨਾਂ ਦੇ ਸੰਗੀ ਹੁੰਦੇ ਨੇ, ਸੰਗਤ ਕਰਦੇ ਨੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਂਦੇ ਨੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ ਹਿਰਦੇ ਦੀ ਪਵਿੱਤਰਤਾ ਬਣ ਜਾਂਦੀ ਹੈ, ਤਨ ਮਨ ਆਤਮਾ ਨਿਰਮਲ ਹੋ ਜਾਂਦੀ ਉਹਨਾਂ ਦਾ ਸੰਗ ਕਰਕੇ। ਨਿਰਮਲੰ ਸੰਤ ਸੰਗੈਣ ਓਟ ਨਾਨਕ ਪਰਮੇਸ਼ਰ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਤੂੰ ਐਸੇ ਰੱਬ ਦੇ ਪਿਆਰੇ ਮਹਾਂਪੁਰਖਾਂ ਦਾ ਪੱਲਾ ਫੜ ਲੈ, ਤੇਰਾ ਹਿਰਦਾ ਵੀ ਪਵਿੱਤਰ।

ਬਹੁਤਾਤ ਦੇ ਵਿੱਚ ਲੋਕ ਸਮਝਦੇ ਨੇ ਕਿ ਚੰਦਨ ਠੰਡਾ ਹੁੰਦਾ ਹੈ ਤੇ ਚੰਦਨ ਦੇ ਲਾਗੋਂ ਬਹੁਤ ਸ਼ੀਤਲਤਾ ਮਿਲਦੀ ਹੈ। ਚੰਦ ਵੀ ਠੰਡਾ ਹੁੰਦਾ ਹੈ ਤੇ ਸਰਦੀ ਦਾ ਰੁੱਤ ਹੋਵੇ, ਠੰਡ ਦੀ ਰੁੱਤ ਦੇ ਵਿੱਚ ਮਨੁੱਖ ਨੂੰ ਠੰਡ ਮਿਲਦੀ ਹੈ। ਸਰੀਰ ਨੂੰ ਤਾਂ ਠੰਡ ਮਿਲ ਸਕਦੀ ਹੈ ਪਰ ਆਤਮਾ ਨੂੰ ਠੰਡ ਨਹੀਂ ਮਿਲ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਹਿਸਕ੍ਰਿਤੀ ਸਲੋਕਾਂ ਅੰਦਰ ਵੀ ਪੰਚਮ ਪਾਤਸ਼ਾਹ ਕਹਿੰਦੇ ਨੇ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਕਹਿੰਦੇ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਦੇ ਲਾਗੋ ਸੀਤਲਤਾ ਨਹੀਂ ਮਿਲਦੀ। ਚੰਦਨ ਦੇ ਦਰਖਤ ਦੇ ਨਾਲ ਸੱਪ ਲਿਪਟੇ ਹੁੰਦੇ ਨੇ ਤੇ ਚੰਦਨ ਉਹਨਾਂ ਦੀ ਜ਼ਹਿਰ ਨਹੀਂ ਖਤਮ ਕਰ ਸਕਦਾ। ਉਹ ਸੱਪ ਚੰਦਨ ਦੇ ਦਰਖਤ ਦੇ ਨਾਲ ਹਰ ਵਕਤ ਲਿਪਟੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਸਰੀਰ ਨੂੰ ਠੰਡਕ ਮਿਲਦੀ ਹੈ। ਇੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਤਪਸ਼ ਹੈ ਨਾ, ਮੂਲ ਤੌਰ 'ਤੇ ਥੋੜ੍ਹੀ ਵੀ ਨਹੀਂ ਮਿਟ ਸਕਦੀ। ਜੇ ਕੋਈ ਕਹੇ ਚੰਦਨ ਦੇ ਕੋਲੋਂ ਸਾਨੂੰ ਸ਼ੀਤਲਤਾ ਆਉਂਦੀ ਹੈ, ਚੰਦ ਠੰਡਾ ਹੁੰਦਾ ਹੈ, ਜੇ ਕੋਈ ਕਹੇ ਕਿ ਸਰਦੀ ਦੇ ਰੁੱਤ ਵਿੱਚ ਠੰਡ ਮਿਲਦੀ ਹੈ, ਨਹੀਂ ਨਹੀਂ, ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਾਸਤੇ ਸਾਰੇ ਮੌਸਮ ਇੱਕੋ ਜਿਹੇ ਨੇ। ਉਹਨਾਂ ਨੂੰ ਉਹਨਾਂ ਦੇ ਹਿਰਦੇ ਨੂੰ ਸ਼ੀਤਲਤਾ ਮਿਲਦੀ ਹੈ। ਇੱਥੇ ਤਾਂ ਤੱਤੀ ਤਵੀ 'ਤੇ ਬੈਠ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਕਹਿ ਰਹੇ ਨੇ, ਤੇਰਾ ਕੀਆ ਮਿੱਠਾ ਲੱਗਾ। ਥੱਲੇ ਮਣਾ ਮੋਈ ਅੱਗ ਬਲ ਰਹੀ ਹੈ ਪਰ ਭੁੰਜਾ ਉੱਪਰੋਂ ਗਰਮ ਰੇਤਾ ਪਾ ਰਿਹਾ ਹੈ। ਸਾਰੇ ਹੀ ਗਰਮ ਨੇ, ਚੰਦੂ ਵੀ ਗਰਮ ਹੈ, ਜਹਾਂਗੀਰ ਵੀ ਗਰਮ ਹੈ, ਪਰ ਭੁੰਜਾ ਵੀ ਗਰਮ ਹੈ, ਪਰ ਜੇ ਕੋਈ ਸੀਤਲ ਨੇ ਨਾ, ਜੇ ਕੋਈ ਆਨੰਦ ਵਿੱਚ ਨੇ, ਠੰਡੇ ਠਾਰ ਨੇ, ਜਿਨ੍ਹਾਂ ਜੇ ਕਿਸੇ ਦਾ ਹਿਰਦਾ ਸ਼ਾਂਤ ਹੈ, ਉਹ ਤੱਤੀ ਤਵੀ 'ਤੇ ਵੀ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹਿਰਦਾ ਉਹਨਾਂ ਦਾ ਠੰਡਾ ਠਾਰ ਹੈ। ਛਾਤੀ ਸੀਤਲ ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਨਾ ਚੰਦਨ ਦੇ ਨਾਲ, ਨਾ ਚੰਦ ਦੇ ਨਾਲ, ਨਾ ਸਰਦ ਰੁੱਤ ਦੇ ਨਾਲ ਹਿਰਦੇ ਦੀ ਵਿਕਾਰਾਂ ਦੀ ਤਪਸ਼ ਮਿਟਦੀ ਹੈ। ਤੇ ਮਿਟਦੀ ਕਿਵੇਂ ਹੈ? ਪੰਚ

ਇੱਕੋ ਇੱਕ ਵਸੀਲਾ ਹੈ, ਉਹ ਹੈ ਵਾਹਿਗੁਰੂ ਪਰਮਾਤਮਾ ਦਾ ਨਾਮ। ਬਲਤੋ ਜਲਤੋ ਤੋ ਕਿਆ ਗੁਰ ਚੰਦਨ ਸੀਤ ਲਾਇਓ। ਗੁਰੂ ਦਾ ਜਦੋਂ ਨਾਮ ਰੂਪੀ ਚੰਦਨ ਵਰਗਾ ਠੰਡਾ ਨਾਮ ਜਿਹੜਾ ਹਿਰਦੇ ਵਿੱਚ ਵੱਸਦਾ, ਉਦੋਂ ਫਿਰ ਹਿਰਦਾ ਸ਼ਾਂਤ ਹੁੰਦਾ, ਵਿਕਾਰਾਂ ਦੀ ਤਪਸ਼ ਉਦੋਂ ਮਿਟਦੀ ਹੈ। ਨਹੀਂ ਤਾਂ ਠੰਡ ਦੇ ਦਿਨਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਹਿਰਦੇ ਤਪਦੇ ਹੁੰਦੇ ਨੇ ਲੋਕਾਂ ਦੇ। ਇੱਥੇ ਤਾਂ ਭਾਵੇਂ ਬਰਫ਼ ਦੇ ਵਿੱਚ ਬੈਠੇ ਹੋਣ ਤਾਂ ਵੀ ਹਿਰਦੇ ਤਪਦੇ ਹੁੰਦੇ ਨੇ। ਅਤੇ ਮਹਾਰਾਜ ਜੀ ਨੇ ਕਹਿ ਦਿੱਤਾ ਕਿ ਵਿਕਾਰਾਂ ਰੂਪੀ ਜਿਹੜੀ ਠੰਡ ਹੈ ਨਾ, ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਉਹ ਉਹਨਾਂ ਨੂੰ ਨਹੀਂ ਵਿਆਪਦੀ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਜਦੋਂ ਕੰਠ ਦੇ ਨਾਲ, ਗਲੇ ਦੇ ਨਾਲ ਵਾਹਿਗੁਰੂ ਪਰਮਾਤਮਾ ਮਿਲ ਗਿਆ, ਫਿਰ ਕਹਿੰਦੇ ਵਿਕਾਰਾਂ ਦੀ ਜਿਹੜੀ ਬਰਫ਼ ਹੈ ਨਾ, ਉਹ ਵਿਕਾਰਾਂ ਦੀ ਜਿਹੜੀ ਤਪਸ਼ ਹੈ ਉਹ ਸਤਾ ਨਹੀਂ ਸਕਦੀ, ਵਿਕਾਰ ਖਤਮ ਹੋ ਜਾਂਦੇ ਨੇ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਨਾਮ ਠੰਡਾ ਠਾਰ ਕਰ ਦਿੰਦਾ ਹੈ। ਦੀਪਾਲਪੁਰ ਦਾ ਇਲਾਕਾ ਹੈ, ਉੱਥੇ ਇੱਕ ਕੋਹੜੀ ਹੈ ਜਿਹੜਾ ਸਰੀਰ ਜੀ ਦਾ ਤਪ ਰਿਹਾ, ਜਿਹਦੇ ਸਰੀਰ 'ਤੇ ਕੋਹੜ ਰੋਗ ਹੈ। ਉਹ ਕੁਸ਼ਟ ਰੋਗ ਦੇ ਨਾਲ ਸਰੀਰ ਦੇ ਤਪਸ਼ ਦੇ ਕਾਰਨ ਵਿਰਲਾਪ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਸ ਕੋਹੜੀ ਕੋਲ ਗਏ। ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਉਹਦਾ ਨਾ ਸਰੀਰ ਦੀ ਜਿਹੜੀ ਤਪਸ਼ ਸੀ ਉਹ ਮਿਟ ਗਈ। ਅਤੇ ਜਦ ਜਿੰਨਾ ਸਮਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕਿਉਂਕਿ ਗਰੀਬ ਨਿਵਾਜ ਸਤਿਗੁਰੂ ਉਸ ਕੋਹੜੀ ਦੇ ਕੋਲ ਗਏ ਜਿਸ ਕੋਹੜੀ ਨੂੰ ਲੋਕ ਮੂੰਹ ਨਹੀਂ ਸੀ ਲਾਉਂਦੇ, ਲੋਕਾਂ ਨੇ ਬਾਹਰ ਝੁੱਗੀ ਪਾ ਕੇ ਦਿੱਤੀ ਸੀ, ਹੱਥ ਪੈਰ ਉਹਦੇ ਕੋਹੜ ਦੇ ਨਾਲ ਝੜੇ ਹੋਏ ਸਨ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਹੀ ਉਹਦੇ ਕੋਲ, ਗਏ ਹੀ ਉਸ ਗਰੀਬ ਦੇ ਕੋਲ, ਕਿਉਂਕਿ ਗੁਰੂ ਗਰੀਬ ਨਿਵਾਜ ਹੈ, ਸਤਿਗੁਰੂ ਗਰੀਬਾਂ ਨਿਵਾਜਣ ਵਾਲਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿੰਨਾ ਚਿਰ ਉਹਨੇ ਕਹਿ ਦਿੱਤਾ ਸੀ ਪਾਤਸ਼ਾਹ ਖੱਗ ਭੱਗ ਹੈ, ਮੇਰੇ ਕੋਲੋਂ ਪੰਛੀ ਵੀ ਭੱਜ ਜਾਂਦੇ ਨੇ, ਮੇਰੇ ਲਾਗੂ ਬਦਬੂ ਇੰਨੀ ਆਉਂਦੀ ਹੈ, ਖੱਗ ਭੱਗ ਹੈ, ਪਿੱਖ ਗਿਣਤੀ ਕਿਆ ਨਰ, ਮਹਾਰਾਜ ਮਨੁੱਖਾਂ ਦੀ ਗਿਣਤੀ ਕੀ ਕਰਾਂ, ਮੇਰੇ ਲਾਗੇ ਤਾਂ ਪੰਛੀ ਵੀ ਨਹੀਂ ਆਉਂਦੇ ਕਿਉਂਕਿ ਮੇਰੇ ਕੋਲੋਂ, ਸਰੀਰ ਦੇ ਕੋਲੋਂ ਬਦਬੂ ਇੰਨੀ ਆ ਰਹੀ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਮ ਆਏ ਮੋਹ ਪਰ ਕਰੁਣਾ ਕਰ। ਮਹਾਰਾਜ ਕਿਰਪਾ ਦੇ ਸਾਗਰ ਸਤਿਗੁਰ, ਤੁਸੀਂ ਮੇਰੇ ਕੋਲ ਆਏ ਹੋ। ਜਿੰਨਾ ਸਮਾਂ ਸਤਿਗੁਰਾਂ ਦੇ ਉਹਨੂੰ ਦੀਦਾਰ ਹੁੰਦੇ ਰਹੇ, ਕਿਉਂਕਿ ਦਿਨ ਸੀ, ਉਹਨਾਂ ਸਮਾਂ ਉਹਦਾ ਸਰੀਰ ਜਿਹੜਾ ਵਿਰਲਾਪ ਕਰਦਾ ਸੀ, ਹਾਏ ਹਾਏ ਕਰਦਾ ਸੀ, ਸਰੀਰ ਦੀ ਤਪਸ਼ ਦੇ ਨਾਲ ਉਹ ਸ਼ਾਂਤ ਰਿਹਾ। ਜਿਵੇਂ ਜਿਵੇਂ ਹਨੇਰਾ ਹੋਣ ਲੱਗਾ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਦੇ ਦਰਸ਼ਨ ਹੋਣੋਂ ਹਟਣ ਲੱਗੇ, ਫਿਰ ਉਹਦੀ ਹਾਲਤ ਉਹੋ ਹੀ ਹੋ ਗਈ ਜਿਹੜੀ ਉਹਦੀ ਹਾਲਤ ਪਹਿਲਾਂ ਸੀ, ਫਿਰ ਹਾਏ ਹਾਏ ਕਰਨ ਲੱਗ ਪਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨਿਆਂ ਰਬਾਬ ਸੁਰ ਕਰ, ਬਾਣੀ ਆਈ ਹੈ ਇਹਦੇ ਸਦਾ ਵਾਸਤੇ ਇਹਦਾ ਭਲਾ ਕਰ ਦੀਏ, ਇਹਦਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਦੀਏ। ਹੁਣ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ, ਧਨਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਜਿਵੇਂ ਮਾਲਕ ਬਾਣੀ ਉਚਾਰਦੇ ਗਏ, ਤਿਵੇਂ ਤਿਵੇਂ ਉਸ ਕੋਹੜੀ ਦਾ ਕੁਸ਼ਟ ਰੋਗ ਦੂਰ ਹੁੰਦਾ ਗਿਆ। ਸ਼ਬਦ ਉਚਾਰਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਕੋਹੜੀ ਦਾ ਭਲਾ ਕਰ ਦਿੱਤਾ। ਕਈ ਵਾਰੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਉਸ ਕੋਹੜੀ ਦੇ ਤੇ ਤਨ ਨੂੰ ਕੋਹੜ ਚੰਬੜਿਆ ਸੀ, ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੈ। ਪੰਚਮ ਪਾਤਸ਼ਾਹ ਦੇ ਦਰ ਤੇ ਜਾਈਏ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਤੇ ਬੇਨਤੀ ਕਰੀ ਦੀ ਹੈ, ਸੱਚੇ ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ, ਗੁਰੂ ਰਾਮਦਾਸ ਪਾਤਸ਼ਾਹ ਤੇਰੇ ਪਾਵਨ ਸਰੋਵਰ ਦੇ ਵਿੱਚ ਲੱਖਾਂ ਕੋਹੜੀ ਨਹਾ ਕੇ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ। ਸਤਿਗੁਰੂ ਸਾਡੇ ਸਰੀਰ ਤਾਂ ਭਾਵੇਂ ਦੇਖਣ ਨੂੰ ਰਿਸ਼ਟ ਪੁਸ਼ਟ ਨੇ, ਪਰ ਸਾਡੀ ਆਤਮਾ ਨੂੰ ਕੋਹੜ ਚੰਬੜਿਆ ਹੋਇਆ ਹੈ ਵਿਸ਼ੇ ਵਿਕਾਰਾਂ ਦਾ, ਤੁਸੀਂ ਇਹ ਦੂਰ ਕਰ ਦਿਓ। ਗੁਰੂ ਰਹਿਮਤ ਕਰਦਾ, ਗੁਰੂ ਬਖਸ਼ਿਸ਼ ਕਰਦਾ, ਸੀਤਲ ਥੀਵੈ ਨਾਨਕਾ। ਇੱਕੋ ਇੱਕ ਰਸਤਾ ਹੈ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨਾ ਵੀ ਮਨ ਦੇ ਅੰਦਰ ਗੁੱਸਾ ਆਵੇ ਨਾ, ਕਿੰਨਾ ਵੀ ਮਨ ਤੜਪ ਰਿਹਾ ਹੋਵੇ, ਵਿਕਾਰਾਂ ਦੀ ਅੱਗ ਬਲ ਰਹੀ ਹੋਵੇ, ਸਾਡੇ ਅੰਦਰ ਕ੍ਰੋਧ ਦੀ ਅਗਨੀ ਪ੍ਰਚੰਡ ਹੋਵੇ,
ਕਿਤੇ 2 ਮਿੰਟ

0: ਬਿਰਤੀ ਇਕਾਗਰ ਕਰਕੇ ਜਪੀਏ ਸਤਨਾਮ ਸ਼੍ਰੀ
1: ਵਾਹਿਗੁਰੂ,
0: ਬਾਣੀ ਪੜੀਏ, ਮਨ ਇਕਾਗਰ ਹੋਵੇਗਾ। ਮਹਾਰਾਜ ਜੀ ਨੇ ਜ਼ਰੀਆ ਦੱਸਿਆ ਕਿ ਚੰਦਨ ਚੰਦ ਤੇ ਸਰਦ ਰੁੱਤ ਦੇ ਨਾਲ ਹਿਰਦਾ ਠੰਡਾ ਠਾਰ ਨਹੀਂ ਹੁੰਦਾ, ਇੱਕੋ ਇੱਕ ਵਸੀਲਾ ਹੈ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਕੁਦਰਤੀ। ਅਸੀਂ ਕੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ। ਮੇਰੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਬਾਰੇ ਜਦੋਂ ਆਪਾਂ ਪੜ੍ਹੀਏ ਨਾ, ਜਦੋਂ ਅਜੇ ਗੁਰੂ ਦੇ ਚਰਨ ਨਹੀਂ ਸੀ ਪ੍ਰਾਪਤ ਹੋਏ ਸਤਿਗੁਰਾਂ ਦਾ, ਭਾਵੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਪ੍ਰਕਾਸ਼ ਹੋਇਆ ਬਾਸਰ ਕੇ ਨਗਰ, ਉਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਰਹਿਮਤਾਂ ਦੇ ਛੱਟੇ ਵਰਤਾ ਰਹੇ ਸਨ, ਪਰ ਗੁਰੂ ਦਾ ਮੇਲ ਨਹੀਂ ਸੀ ਹੋਇਆ ਕਿਉਂਕਿ ਅਜੇ ਪੂਰਵਲੇ ਜਨਮਾਂ ਦੇ ਚੰਗੇ ਕਰਮ ਨਹੀਂ ਸੀ ਜਾਗੇ। ਉਦੋਂ 10 ਸਾਲ ਦੇ ਸਨ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਉਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਹਿਮਤਾਂ ਦੀ ਬਰਸਾਤ ਕਰ ਰਹੇ ਸਨ ਸੱਚੇ ਪਾਤਸ਼ਾਹ, ਸਮੁੱਚੀ ਮਾਨਵਤਾ ਦਾ ਭਲਾ ਕਰ ਰਹੇ ਸਨ। ਗਰੀਬ ਨਿਵਾਜ ਸਤਿਗੁਰੂ 20 ਵਾਰ ਗੰਗਾ ਦੀ ਯਾਤਰਾ ਤੇ ਜਾਂਦੇ ਨੇ। ਉਹਨਾਂ ਸਮਿਆਂ ਦੀ ਯਾਤਰਾ ਵੱਲ ਮੈਂ ਪੜ੍ਹ ਰਿਹਾ ਸੀ ਕਿ ਇੰਨਾ ਕਠਿਨ ਸੀ, ਪੈਰ ਪੈਰ ਤੇ ਖਤਰਾ ਸੀ, ਪਰ ਫਿਰ ਵੀ 20 ਵਾਰ ਸਨਾਤਨ ਧਰਮ ਦੇ ਅਨੁਸਾਰ ਗੰਗਾ ਦੀ ਯਾਤਰਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਪਰ ਉੱਥੇ ਮੇੜੇ ਪਿੰਡ ਦੇ ਵਿੱਚ ਬ੍ਰਹਮਚਾਰੀ ਦਾ ਮਿਲਾਪ ਹੁੰਦਾ, ਉਹਦੇ ਨਾਲ ਸਤਿਗੁਰਾਂ ਦਾ ਮੇਲ ਜੋਲ ਇੰਨਾ ਵੱਧ ਗਿਆ, ਖਾਣਾ ਪੀਣਾ ਸਤਿਗੁਰਾਂ ਦਾ ਉਹਦੇ ਨਾਲ ਇਕੱਠਾ ਹੋ ਗਿਆ ਕਿਉਂਕਿ ਪਿਆਰ ਹੋ ਗਿਆ। ਤੇ ਇੱਕ ਦਿਨ ਉਸ ਬ੍ਰਹਮਚਾਰੀ ਨੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਉਮਰ ਗੁਜ਼ਰਦੀ ਜਾਂਦੀ ਹੈ, ਗੁਰੂ ਦੀ ਭਾਲ ਵਿੱਚ ਹਾਂ। ਆਖੋ ਪਿਆਰ ਨਾਲ ਸਤਨਾਮ ਸ਼੍ਰੀ
1: ਵਾਹਿਗੁਰੂ।
0: ਤੇ ਉਸ ਬ੍ਰਹਮਚਾਰੀ ਜਾਂਦਾ ਹੋਇਆ ਇੱਕ ਬੋਲ ਕਹਿ ਗਿਆ, ਕਹਿੰਦਾ, ਨਿਗੁਰੇ ਕਾ ਸੰਗ ਨਿਗੁਰੇ ਕਾ ਧਾਨ, ਨਿਗੁਰੂ ਨਿਗੁਰੇ ਕੇ ਹੱਥ ਕਾ ਪੱਕਾ ਹੋਆ ਅੰਨ। ਕਹਿੰਦੇ ਜਨਮ ਗਿਆ, ਮੇਰਾ ਤਾਂ ਜਨਮ ਹੀ ਵਿਅਰਥ ਚਲਾ ਗਿਆ, ਮੈਂ ਇੱਕ ਨਿਗੁਰੇ ਮਨੁੱਖ ਦਾ ਸੰਗ ਕਰਦਾ ਹੈ। ਹੁਣ ਗੰਗਾ ਦੀ ਯਾਤਰਾ ਤੋਂ ਮਨ ਉਪਰਾਮ ਹੋ ਗਿਆ, ਹਿਰਦੇ ਤੇ ਐਸੀ ਗਹਿਰੀ ਚੋਟ ਲੱਗੀ, ਬਾਸਰ ਕੇ ਨਗਰ ਆ ਕੇ ਉਪਰਾਮ ਹੋ ਕੇ ਬੈਠ ਗਏ, ਹੁਣ ਗੁਰੂ ਦੀ ਭਾਲ ਵਿੱਚ ਨੇ। ਫਿਰ ਬੇਨਤੀ ਕਰਾਂ, ਭਾਵੇਂ ਕੁੜਮਾਂ ਦੇ ਵਿੱਚ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਨੇ ਦੀਨ ਦੁਨੀਆਂ ਦੇ ਮਾਲਕ, ਪਰ ਅਜੇ ਮੇਲ ਨਹੀਂ ਹੋਇਆ, ਗੁਰੂ ਦੇ ਦਰਸ਼ਨ ਨਹੀਂ ਹੋਏ। ਕੁੜਮ ਦੇ ਮੇਲ ਹੁੰਦੇ ਸਨ, ਕੁੜਮ ਦੇ ਨਾਲ ਕਈ ਵਾਰੀ ਮਿਲੇ ਹੋਣਗੇ, ਕੁੜਮ ਕਰਕੇ ਰਿਸ਼ਤੇਦਾਰੀ ਕਰਕੇ, ਪਰ ਗੁਰੂ ਕਰਕੇ ਅਜੇ, ਗੁਰੂ ਤੇ ਸਿੱਖ ਕਰਕੇ ਅਜੇ ਨਹੀਂ ਮਿਲੇ ਸਨ। ਉਹ ਸਮਾਂ ਆ ਗਿਆ ਜਦੋਂ ਪੂਰਵਲੇ ਜਨਮਾਂ ਦੇ ਭਾਗ ਜਾਗੇ ਬਾਬਾ ਅਮਰਦਾਸ ਜੀ ਦੇ। ਬੀਬੀ ਅਮਰੋ ਦਹੀਂ ਰਿੜਕ ਰਹੀ ਸੀ ਤੇ ਮਧਾਣੀ ਪਾਈ ਹੋਈ ਹੈ ਤੇ ਮਧਾਣੀ ਦੇ ਨਾਲ ਨਾਲ ਬਾਣੀ ਪੜ੍ਹ ਰਹੀ ਹੈ, ਕਰਨੀ ਕਾਗਦ ਮਨਮ ਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜੋ ਜੋ ਕਿਰਤ ਚਲਾਏ ਤੇ ਚਲੀਏ, ਤੋ ਗੁਣ ਨਾਹੀਂ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੇ, ਛੁੱਟ ਸਮੂੜੇ ਕਮਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ, ਕੰਚਨ ਫਿਰ ਹੋਵੈ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਕੰਨਾਂ ਦੇ ਨਾਲ ਸੁਣਿਆ ਤੇ ਹਿਰਦੇ ਨੂੰ ਠੰਡ ਪੈ ਗਈ, ਜਿਹੜਾ ਹਿਰਦਾ ਤਰਫੜਿਆ ਸੀ ਨਾ ਬਾਬਾ ਅਮਰਦਾਸ ਜੀ ਦਾ, ਕਿਉਂਕਿ ਗੁਰੂ ਦੀ ਭਾਲ ਵਿੱਚ ਸੀ, ਭਾਵੇਂ ਗੰਗਾ ਯਾਤਰਾ ਕੀਤੀ, ਭਾਵੇਂ ਹਿੰਦੂ ਧਰਮ ਦੇ ਸਾਰੇ ਕਰਮ ਕੀਤੇ ਹੋਣਗੇ, ਪਰ ਉਸ ਬ੍ਰਹਮਚਾਰੀ ਦੇ ਬੋਲ ਹਿਰਦੇ ਨੂੰ ਵਿੰਨ ਕੇ ਲੈ ਗਏ। ਬੀਬੀ ਅਮਰੋ ਨੂੰ ਆਖਿਆ, ਧੀਏ ਉਹਦੇ ਕੋਲ ਲੈ ਚੱਲ ਜਿਸ ਪਾਤਸ਼ਾਹ ਦੇ ਤੂੰ ਗੁਣ ਗਾ ਰਹੀ ਹੈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ
1: ਵਾਹਿਗੁਰੂ।
0: ਬੀਬੀ ਅਮਰੋ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਗਈ। ਫਿਰ ਸਾਡਾ ਸਿਰ ਤੇ ਪਤਾ ਨਹੀਂ ਕਿੱਥੇ ਕਿੱਥੇ ਝੁਕਦਾ ਹੈ, ਕੋਈ ਲੀਡਰ ਵੇਖ ਲਿਆ ਉਹਦੇ ਗੋਡੀ ਹੱਥ ਲਾ ਦਿੱਤਾ, ਕੋਈ ਟੁੱਟਾ ਜਿਹਾ ਸਾਧ ਵੇਖਿਆ ਉਹਦੇ ਗੋਡੀ ਹੱਥ ਲਾ ਦਿੱਤਾ, ਇੱਕੋ ਵਾਰੀ ਸਿਰ ਰੱਖਿਆ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ। ਆਖੋ ਪਿਆਰ ਨਾਲ ਸਤਨਾਮ ਸ਼੍ਰੀ। ਉਸ ਪਾਤਸ਼ਾਹ ਦੇ ਚਰਨਾਂ ਵਿੱਚ ਸਿਰ ਰੱਖਿਆ ਜਿਸ ਪਾਤਸ਼ਾਹ ਜੀ ਸਿਫਤੋਂ ਸਲਾਹ ਵਿੱਚ ਭੱਟਾ ਨੇ ਕਿਹਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਪੂਰਾ ਗੁਰ ਮਿਲ ਗਿਆ, ਚਰਨਾਂ ਤੇ ਸਿਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ 11 ਸਾਲ ਕਠਿਨ ਸੇਵਾ ਕੀਤੀ।

11 ਸਾਲ। 12ਵੇਂ ਸਾਲ ਬਖਸ਼ਿਸ਼ ਹੋਈ ਜਦੋਂ ਜੁਲਾਹੀ ਦੇ ਕਿੱਲੇ ਨਾਲ ਅੜਕੇ ਚੇਤ ਦਾ ਮਹੀਨਾ ਸੀ, ਵਾਹਿਗੁਰੂ ਪਰਮਾਤਮਾ ਭਾਦਰੋਂ ਦਾ ਮਹੀਨਾ ਸੀ। ਭਾਦਰੋਂ ਦੇ ਮਹੀਨੇ ਵਿੱਚ ਬਾਰਿਸ਼ ਹੋ ਰਹੀ ਸੀ, ਬਿਜਲੀ ਚਮਕ ਰਹੀ ਸੀ, ਗਾਗਰ ਦੇ ਨਾਲ ਗਾਗਰ ਜਲ ਦੇ ਨਾਲ ਭਰੀ ਹੋਈ ਮੋਢੇ 'ਤੇ ਚੁੱਕੀ ਹੋਈ ਹੈ, ਬਜ਼ੁਰਗ ਅਵਸਥਾ ਹੈ ਅਤੇ ਠੇਡਾ ਲੱਗ ਕੇ ਡਿੱਗ ਪਏ। ਆਖੋ ਪਿਆਰ ਨਾਲ ਸਤਨਾਮ। ਵਿਦਵਾਨ ਕਹਿੰਦੇ ਨੇ ਜਦੋਂ ਅਸੀਂ ਡਿੱਗੀਏ ਸਾਡੇ ਮੂੰਹੋਂ ਤਾਂ ਜਿਸ ਕਾਰਨ ਸਾਨੂੰ ਠੇਡਾ ਲੱਗਾ ਅਸੀਂ ਉਹਨੂੰ ਬੁਰਾ ਭਲਾ ਬੋਲਾਂਗੇ, ਜਿਹਨੇ ਸੁੱਟਿਆ ਹੋਵੇਗਾ ਰੋੜਾ ਰਾੜਾ ਉਹਨੂੰ ਬੁਰਾ ਭਲਾ ਬੋਲਾਂਗੇ। ਪਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਠੇਡਾ ਲੱਗਾ, ਮੇਰੇ ਮਾਲਕ ਡਿੱਗੇ, ਕਿਉਂਕਿ ਹਿਰਦੇ ਦੇ ਵਿੱਚ ਜੋ ਜੀ ਹੋਏ ਸੋ ਉਗਵੈ, ਮੋਹਕਾ ਕਹਿਆ ਵਾਓ, ਜੋ ਹਿਰਦੇ ਦੇ ਵਿੱਚ ਸੀ, ਹਿਰਦਾ ਤਾਂ ਆਨੰਦ ਦੇ ਨਾਲ ਭਰਿਆ ਹੋਇਆ ਸੀ, ਸਾਡਾ ਹਿਰਦਾ ਤਾਂ ਈਰਖਾ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ, ਸਾਡਾ ਹਿਰਦਾ ਤਾਂ ਨਿੰਦਿਆ ਚੁਗਲੀ ਦੇ ਨਾਲ ਭਰਿਆ ਹੋਇਆ, ਤੇ ਸਾਡੇ ਹਿਰਦੇ ਦੇ ਵਿੱਚੋਂ ਬੋਲ ਤਾਂ ਮੂੰਹ ਰਾਹੀਂ ਹੀ ਪ੍ਰਗਟ ਹੋਣਗੇ ਨਾ ਜੋ ਹਿਰਦੇ ਵਿੱਚ ਹੋਣਗੇ। ਬਾਬਾ ਅਮਰਦਾਸ ਜੀ ਦਾ ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ ਤੇ ਰਸਨਾ ਤੋਂ ਬਚਨ ਨਿਕਲੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਤੇ ਜੁਲਾਈ ਨੂੰ ਪੁੱਛਿਆ, ਜੁਲਾਈ ਨੇ ਆਪਾਂ ਕਈ ਵਾਰੀ ਇਤਿਹਾਸ ਸਰਵਣ ਕੀਤਾ, ਕੌਣ ਹੈ? ਆਖਿਆ ਡਿੱਗਾ ਕੁੜਮਾਂ ਦੇ ਦਰ ਤੇ ਆਣ ਕੇ, ਨਥਾਵਾਂ ਅਮਰੂ ਹੀ ਹੋਣਾ, ਹੋਰ ਕੌਣ ਹੋਣਾ ਹੈ? ਸਤਿਗੁਰਾਂ ਨੇ ਕਹਿ ਦਿੱਤਾ ਚੱਲੀਏ, ਨਥਾਵਾਂ ਤੇ ਮੈਂ ਉਦੋਂ ਸੀ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੇ ਚਰਨ ਪ੍ਰਾਪਤ ਨਹੀਂ ਸੀ ਹੋਏ। ਪਾਤਸ਼ਾਹ ਆਏ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪੁੱਛਿਆ, ਬਾਬਾ ਜੀ ਕੀ ਗੱਲ? ਆਖਿਆ ਪਾਤਸ਼ਾਹ ਅੱਜ ਡਿੱਗ ਪਿਆ, ਅੱਜ ਸਰੀਰ ਮੇਰਾ ਡਿੱਗ ਪਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੱਲ ਨਾਲ ਲਾ ਕੇ ਆਖਿਆ, ਅੱਜ ਦੇ ਦਿਨ ਦੀ ਮੈਂ ਉਡੀਕ ਵਿੱਚ ਸੀ, ਕਦੋਂ ਅਮਰਦਾਸ ਡਿੱਗੇ ਤੇ ਮੈਂ ਉਹਨੂੰ ਚੁੱਕ ਕੇ ਗੱਲ ਦੇ ਦਿਨ ਲਾਵਾਂ। ਉਸੇ ਦਿਨ ਹੀ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ, ਸਤਿਗੁਰਾਂ ਨੇ 12 ਵਰ ਦਿੱਤੇ। ਆਖੋ ਪਿਆਰ ਨਾਲ ਸਤਨਾਮ। ਹਿਰਦਾ ਆਨੰਦ ਦੇ ਨਾਲ ਭਰਿਆ ਹੋਇਆ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਬਾਬਤ ਭੱਟ ਕਹਿੰਦੇ ਨੇ, ਸਮੁੰਦਰ ਦੇ ਪੇਟ ਦੀ ਗਹਿਰਾਈ ਕੋਈ ਨਾਪ ਸਕਦਾ ਹੈ, ਬਾਰਿਸ਼ ਦੀਆਂ ਬੂੰਦਾਂ ਦੀ ਗਿਣਤੀ ਕੋਈ ਕਰ ਸਕਦਾ ਹੈ, ਬਸੰਤ ਵਿੱਚ ਰੁੱਤ ਵਿੱਚ ਖਿੜੇ ਹੋਏ ਫੁੱਲਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਗੰਗਾ ਦੀਆਂ ਲਹਿਰਾਂ ਦੀ ਗਿਣਤੀ ਹੋ ਸਕਦੀ ਹੈ, ਪਰ ਜੇ ਕੋਈ ਕਵੇ ਕਿ ਗੁਰੂ ਅਮਰਦਾਸ ਜੀ ਦੇ ਗੁਣਾਂ ਦਾ ਅੰਤ ਪਾ ਲਿਆ, ਉਹ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਾਣ ਆਉਂਦੇ ਨੇ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ। ਕਿਸੇ ਨੇ ਕਹਿ ਦਿੱਤਾ, ਪਾਤਸ਼ਾਹ ਜਿਹੜਾ ਤੁਹਾਡੇ ਨਾਲ ਬੁਰਿਆਈ ਕਰੇ ਉਹਨੂੰ ਕੀ ਕਰੀਏ? ਆਖਿਆ ਭਲਿਆਈ। ਫਿਰ ਆਖਿਆ ਹੋਰ ਜ਼ਿਆਦਾ ਬੁਰਿਆਈ ਕਰੇ, ਪਾਤਸ਼ਾਹ ਕਹਿਣ ਲੱਗੇ ਉਹਦੇ ਨਾਲ ਭਲਿਆਈ ਕਰਨੀ ਹੈ, ਉਹਦਾ ਭਲਾ ਹੀ ਕਰਨਾ ਹੈ। ਦਾਤੂ ਜੀ ਨੇ ਲੱਤ ਮਾਰੀ, ਪਾਤਸ਼ਾਹ ਜੀ ਨੇ ਚਰਨ ਪਕੜ ਲਏ, ਆਖਿਆ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਆਖੋ ਪਿਆਰ ਨਾਲ ਸਤਨਾਮ। ਪਾਤਸ਼ਾਹ ਕਹਿਣ ਲੱਗੇ ਤੁਹਾਡੇ ਚਰਨਾਂ ਨੂੰ ਸੱਟ ਤਾਂ ਨਹੀਂ ਲੱਗੀ? ਇਹ ਹੈ ਮੇਰੇ ਮਾਲਕ ਦੀ ਅਵਸਥਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਸਮੇਂ ਦੇ ਵਿੱਚ ਜਿਸ ਉਮਰ ਦੇ ਵਿੱਚ ਆ ਕੇ ਲੋਕ ਕਹਿ ਦਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਉਸ ਸਮੇਂ ਉਸ ਉਮਰ ਦੇ ਵਿੱਚ ਆ ਕੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਉਚਾਰੀਆਂ ਪਾਤਸ਼ਾਹ ਜੀ ਨੇ, ਐਸੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੋਂ ਲਈ। ਸੋ ਨਾਮ ਜਪਣ ਦੇ ਨਾਲ ਹਿਰਦਾ ਠੰਡਾ ਠਾਰ ਹੁੰਦਾ ਹੈ, ਸ਼ੀਤਲ ਹੁੰਦਾ ਹੈ, ਹੋਰ ਕੋਈ ਜ਼ਰੀਆ ਨਹੀਂ, ਹੋਰ ਕੋਈ ਹੀਲਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਤੇ ਪਾਤਸ਼ਾਹ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਗੁਰਤਾ ਗੱਦੀ ਦੇ ਮਾਲਕ ਬਣੇ ਨਾਮ ਜਪ ਕੇ, ਸੇਵਾ ਕਰਕੇ, ਸਿਮਰਨ ਕਰਕੇ। ਤੇ ਗੁਰੂ ਅਮਰਦਾਸ ਪਾਤਸ਼ਾਹ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਵੇਂ ਗੁਰੂ ਲਹਿਣੇ ਨੂੰ ਅੰਗਦ ਬਣਾਇਆ ਸੀ, ਇਵੇਂ ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਲਹਿਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਆਖੋ ਪਿਆਰ ਨਾਲ ਸਤਨਾਮ ਸ਼੍ਰੀ ਪਾਤਸ਼ਾਹ ਜੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰਾਂ ਨੇ ਸੇਵਾ ਕੀਤੀ, ਸਿਮਰਨ ਕੀਤਾ, ਹਿਰਦਾ ਠੰਡਾ ਠਾਰ ਰੱਖਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਸ਼ੀਤਲ ਸੀ ਤੇ ਤਾਂ ਹੀ ਦਾਤੂ ਜੀ ਦੇ ਅੱਗੇ ਹੱਥ ਬੰਨ ਕੇ ਖਲੋ ਗਏ ਸਨ ਕਿ ਬਾਬਾ ਜੀ ਤੁਹਾਡੇ ਚਰਨਾਂ ਨੂੰ ਸੱਟ ਲੱਗੀ ਹੋਣੀ ਹੈ, ਲਿਆਓ ਮੈਂ ਮਲ ਦਵਾਂ। ਇਹ ਮੇਰੇ ਮਾਲਕ ਦੀ ਬਖਸ਼ਿਸ਼। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਜਪਣ ਦੇ ਨਾਲ ਹਿਰਦਾ ਠੰਡਾ

0: ਸਾਰੇ ਜਨ ਸਗਲੇ ਜਨ ਤੋਂ ਭਾਵ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਹਿਤਰ ਕਿ ਬਲਹਾਰ ਜਾਈਏ ਪਾਤਸ਼ਾਹ ਤੋਂ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਭੱਟ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਜਹਾਜ਼ ਸਾਹਮਣੇ, ਜਿਹੜਾ ਵੀ ਚਰਨਾਂ ਨੂੰ ਲੱਗਦਾ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪੁੱਛੀਏ, ਪਾਤਸ਼ਾਹ ਭੱਟ ਇੱਦਾਂ ਕਹਿੰਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮੇਰਾ ਪਿਆਰਾ ਨਾਮ ਜਪਣ ਵਾਲਾ ਸੇਵਾ ਕਰਨ ਵਾਲਾ ਕੀਤੀ, ਤੇ ਲੰਗਰ ਦੀ ਸੇਵਾ ਸੀ ਨਾ ਭਾਈ ਮਨ ਸਾਹਿਬ ਨੇ, ਤੇ ਮਹਾਰਾਜ ਨੇ ਕਹਿ ਦਿੱਤਾ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ, ਜੇ ਭਵ ਜਲ ਤੋਂ ਪਾਰ ਹੋਣ ਦਾ ਕੋ ਜ਼ਰੀਆ ਹੈ ਉਹ ਭਾਈ ਮੰਝ ਦੇ ਚਰਨ ਨੇ, ਆਖੋ ਪਿਆਰ ਨਾਲ ਸਤਨਾਮ ਜਗ ਲੰਘਣ ਹਾਰਾ, ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਸਾਰੇ ਜਨਾਂ ਦਾ ਉਧਾਰ ਹੋ ਜਾਂਦਾ ਹੈ।
1: ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
0: ਦੀ ਵਡਿਆਈ ਸੁਣ ਕੇ ਜਿਹੜਾ ਮਨ ਡਰਦਾ ਸੀ ਨਾ ਕਿ ਮੇਰੇ ਤਾਂ ਪਾਪ ਬੜੇ ਨੇ, ਮੈਂ ਤਾਂ ਔਗਣ ਹਾਰਾ ਹਾਂ, ਕਿਵੇਂ ਰੱਬ ਨੂੰ ਪਾਵਾਂਗਾ, ਗੁਰੂ ਦੀ ਵਡਿਆਈ ਸੁਣ ਕੇ ਮਨ ਨਿਡਰ ਹੋ ਗਿਆ, ਜਿਵੇਂ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕਰਕੇ ਗਿੱਦੜਾਂ ਦਾ ਡਰ ਖਤਮ ਹੋ ਜਾਂਦਾ ਹੈ, ਗੁਰੂ ਪਿਆਰਿਓ ਤੇਵੇਂ ਗੁਰੂ ਦੀ ਸ਼ਰਨ ਆਉਣ ਕਰਕੇ ਵਿਸ਼ੇ ਵਿਕਾਰਾਂ ਦਾ ਡਰ ਵੀ ਖਤਮ ਹੋ ਜਾਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਗਿੱਦੜਾਂ ਦਾ ਡਰ ਖਤਮ ਹੋ ਜਾਂਦਾ ਹੈ, ਮਨ ਨਿਰਭਉ ਹੋ ਜਾਂਦਾ ਹੈ।
1: ਸੋਟ ਨਾ ਆਵੇ ਮੂਲ ਸੰਚਿਆ ਨਾਮ ਧਨ,
0: ਨਾਮ ਧਨ ਨੂੰ ਸੰਚਦੇ ਨੇ, ਨਾਮ ਧਨ ਜਿਸ ਜਨ ਕੇ ਪਾਲੇ ਸਹੀ ਪੂਰਾ ਸਾਹ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਨਾਮ ਰੂਪੀ ਧਨ ਜਿਹੜਾ ਸੰਚ ਲੈਂਦਾ ਇਕੱਤਰ ਕਰ ਲੈਂਦਾ ਉਹਨੂੰ ਫਿਰ ਕਦੇ ਤੋਟ ਨਹੀਂ ਆਉਂਦੀ, ਕਿਉਂਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵੈ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਗਾਤੀ ਡੰਡ ਨਾ ਲਗਾਈ, ਉਹਨੂੰ ਫਿਰ ਜਮਾਂ ਦੀ ਜਗਾਤੀ ਭਾਵ ਮਸੂਲ ਦੇਣ ਦੀ ਕੋਈ ਨਹੀਂ ਰਹਿੰਦੀ, ਉਹ ਫਿਰ ਨਾਮ ਧਨ ਅਖੁੱਟ ਹੋ ਜਾਂਦਾ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਉਹ ਫਿਰ ਅਖੁੱਟ ਨਾਮ ਧਨ ਸੰਚ ਲੈਂਦੇ ਹਨ, ਫਿਰ ਤੋਟ ਨਹੀਂ ਆਉਂਦੀ, ਖਾਧੈ ਖਰਚੈ ਤੋਟ ਨਾ ਆਵੇ, ਹਲਤ ਪਲਤ ਕੇ ਸੰਗੇ, ਆਖੋ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ, ਸੋ ਉਹਨਾਂ ਨੂੰ ਤੋਟ ਨਹੀਂ ਆਉਂਦੀ, ਨਾਮ ਧਨ ਸੰਚ ਲੈਂਦੇ ਹਨ ਇਕੱਤਰ ਕਰ ਲੈਂਦੇ ਹਨ।
1: ਸੰਤ ਜਨਾ ਸਿਓ ਸੰਗ ਪਾਈਐ ਵੱਡੇ ਪੁੰਨ,
0: ਵੱਡੇ ਭਾਗਾਂ ਦੇ ਨਾਲ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ, ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਫਿਰ ਰੱਬ ਦੇ ਪਿਆਰਿਆਂ ਦਾ ਮੇਲ ਹੁੰਦਾ ਵੱਡੇ ਭਾਗਾਂ ਦੇ ਕਰਕੇ।
1: ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ,
0: ਅੱਠੇ ਪਹਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦੇ ਨੇ। ਵੈਸੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਚਾਰ ਗਵਾਇਆ ਹੰਡ ਕੇ, ਉਹ ਸਾਡੀ ਹਾਲਤ ਬਿਆਨ ਕਰ ਰਹੇ ਨੇ, ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ, ਆਹੋ ਕਿਹੜੇ ਕੰਮ, ਉਹ ਫਿਰ ਅੱਠੇ ਪਹਿਰ ਰੱਬ ਦੇ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਆਨੰਦ ਵਿੱਚ ਰਹਿੰਦੇ ਹਨ, ਲਿਵ ਵਿੱਚ ਲੱਗੇ ਰਹਿੰਦੇ ਹਨ। ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ, ਆਖੋ ਪਿਆਰ ਨਾਲ।

0: ਪਿਆਲਾ।
1: ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਮਾਰੂ ਦੱਖਣੀ ਦੇ ਵਿੱਚ ਹੈ। ਮਾਰੂ ਰਾਗ ਹੈ, ਮਾਰੂ ਮਹੱਲਾ ਪਹਿਲਾ ਦੱਖਣੀ। ਪਸਰੀ ਕਿਰਨ ਜੋਤ ਉਜਾਲਾ, ਉਸ ਵਾਹਿਗੁਰੂ ਪਰਮਾਤਮਾ ਦੀ ਸਤਾ ਚਾਰੇ ਪਾਸੇ ਪਸਰੀ ਹੋਈ ਹੈ, ਉਹਦੀ ਪ੍ਰਕਾਸ਼, ਉਹਦੀ ਸਤਾ ਚਾਰੇ ਪਾਸੇ, ਚਤੁਰ ਦਿਸ਼ਾ ਕਿਨੋ ਵਾਲੇ ਆਪਣਾ ਚਾਰੇ ਪਾਸੇ ਪਸਰੀ ਹੋਈ ਹੈ। ਉਹਦਾ ਉਜਾਲਾ ਭਾਵ ਪ੍ਰਕਾਸ਼, ਉਹਦੀ ਸਤਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ।
0: ਕਰ ਕਰ ਦੇਖੈ ਆਪ ਦਇਆਲਾ,
1: ਆਪਣੀ ਸਦਾ ਨੂੰ ਸੰਸਾਰ ਵਿੱਚ ਟਿਕਾ ਕਰਕੇ ਕਰ ਕਰਕੇ ਵਾਹਿਗੁਰੂ ਪਰਮਾਤਮਾ ਆਪ ਵੇਖ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰਿਸ਼ਟੀ ਨੂੰ ਸਾਜ ਕੇ ਕਿਤੇ ਸੌਂ ਥੋੜੀ ਕਿਹਾ। ਜਿਹੜੇ ਕਹਿੰਦੇ ਪੰਥ ਨੂੰ ਖਤਰਾ ਹੋ ਗਿਆ, ਉਹ ਗੁਰਮੁਖ ਪਿਆਰਿਓ ਬਾਜਾਂ ਵਾਲੇ ਨੇ ਪੰਥ ਖਾਲਸਾ ਸਾਜਿਆ, ਤੇ ਉਸ ਮਰਦਾ ਗਮੜੇ ਦਾ ਸਾਜਿਆ ਹੋਇਆ ਖਾਲਸਾ, ਉਹਨੂੰ ਕਦੀ ਖਤਰਾ ਹੋ ਸਕਦਾ? ਉਹ ਕਿਤੇ ਸੌ ਗਿਆ ਪੰਥ ਸਾਜ ਕੇ, ਉਹ ਕਿਤੇ ਚਲਾ ਗਿਆ? ਏਦਾਂ ਨਾ ਕਿਹਾ ਕਰੋ ਕਿ ਪੰਥ ਖਾਲਸਾ ਸਾਜਿਆ ਸੀ, ਸਾਜਿਆ ਹੈ। ਅੱਜ ਵੀ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਜਾਂ ਵਾਲੇ ਪੰਥ ਖਾਲਸੇ ਦੀ ਸਾਜਣਾ ਕਰ ਰਹੇ ਨੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਵੇਖ ਰਿਹਾ ਕੀ ਹੋ ਰਿਹਾ। ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਦਿਆਲੂ ਸਤਿਗੁਰੂ ਦੇਖ ਰਿਹਾ ਹੈ।
0: ਅਨਹਦ ਰੁਣ ਚੁਣਕਾਰ ਸਦਾ ਧੁਨ, ਨਿਰਭਉ ਕੈ ਘਰ ਵਾਏ ਦਾ।
1: ਅਨਹਦ, ਅਨਹਦ ਦੇ ਅਰਥ ਨੇ ਜਿਹਦਾ ਕੋਈ ਹੱਦ ਬੰਨਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ। ਜਿਹੜੇ ਕਹਿੰਦੇ ਨੇ ਨਾਮ ਜਪਦੇ ਆ ਤੇ ਉਹਨਾਂ ਦੇ ਅੰਦਰੋਂ ਸਾਜ ਸੁਣਾਈ ਦਿੰਦੇ ਨੇ, ਕਿਸੇ ਨੂੰ ਡਮਰੂ ਸੁਣਾਈ ਦਿੰਦਾ ਹੈ, ਕਿਸੇ ਨੂੰ ਕੋਈ ਤੰਤੀ ਸਾਜ ਦੀ ਅੰਦਰੋਂ ਚੁਣਕਾਰ ਪੈਂਦੀ ਹੈ। ਪਰ ਜਿਹੜੇ ਨਾਮ ਬਾਣੀ ਦੇ ਰਸੀਏ ਨੇ ਵਾਹਿਗੁਰੂ ਪਰਮਾਤਮਾ ਦਾ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ, ਜਹ ਗਿਆਨ ਪ੍ਰਕਾਸ਼, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਬਾਣੀ ਦਾ ਪ੍ਰਕਾਸ਼ ਹੈ, ਅਨਹੱਦ ਹੱਦ ਤੋਂ ਪਰੇ ਉਹਨਾਂ ਦੇ ਅੰਦਰ ਚੁਣਕਾਰ ਪੈਂਦੀ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਹੱਦ ਤੋਂ, ਹੱਦ ਬੰਨੇ ਤੋਂ ਪਰੇ ਇੱਕ ਸਾਜ ਨਹੀਂ। ਫਿਰ ਮਹਾਰਾਜ ਕਹਿੰਦੇ ਅਨਹੱਦ ਸ਼ਬਦ ਵੱਜਦੇ ਨੇ ਉਹਨਾਂ ਦੇ ਅੰਦਰੋਂ, ਉਹਨਾਂ ਨੂੰ ਅਨਹੱਦ ਨਾਦ ਸੁਣਾਈ ਦਿੰਦਾ, ਵੱਜਦਾ ਸੁਣਾਈ ਦਿੰਦਾ ਹੈ। ਸਤਿਗੁਰ ਕਿਰਪਾ ਕਰਨ, ਗੁਰ ਬਾਣੀ ਦੀ ਕਥਾ ਕਰਦੇ ਹਾਂ, ਕਿਉਂਕਿ ਪਹਿਲਾਂ ਬੇਨਤੀ ਕੀਤੀ ਹੈ, ਬਾਣੀ ਨਿਰੰਕਾਰ ਹੈ, ਵਾਹਿਗੁਰੂ ਪਰਮਾਤਮਾ ਦੀ ਖਸਮ ਦੀ ਬਾਣੀ ਹੈ, ਇਹਦੇ ਅਰਥ ਪਾਤਸ਼ਾਹ ਆਪ ਹੀ ਕਰ ਲੈਣ, ਕਰਵਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਫਿਰ ਵੀ ਤੁਸ਼ ਬੁੱਧੀ ਅਨੁਸਾਰ ਜੋ ਮਹਾਰਾਜ ਜੀ ਨੇ ਬਚਨ ਕਰਾਏ ਨੇ ਆਪ ਪ੍ਰਵਾਨ ਕਰ ਲੈਣੇ। ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਧਨਾਂ ਦਾ ਸੇਵਾਦਾਰ ਜਾਣ ਕੇ ਬਖਸ਼ ਲੈਣਾ। ਹਰ ਬੁੱਧਵਾਰ, ਹਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਬਾਟਾ ਤਿਆਰ ਹੁੰਦਾ, ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ। ਆਓ ਨਿਗੁਰੇਪਣ ਦੀ ਜੂਠ ਲਾਈਏ, ਨਹੀਂ ਤੇ ਕਿਤੇ ਇਹ ਨਾ ਹੋਵੇ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਅਖੀਰਲੀ ਪੰਕਤੀ ਸਰਵਣ ਕਰੋ ਭੁੱਲਾਂ ਦੀ ਖਿਮਾ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨਵਾਦ ਹੈ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਆਖਰੀ ਪੰਕਤੀ ਸਰਵਣ ਕਰੀਏ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street North East Calgary।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: प्रोग्राम दा ए हिस्सा तुहाडे तक कैसडी हे इंजरी लॉ तो तारा कैसडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसडी जी नू 403-770-1099 यानी 403-777-1099 ते संपर्क कर सकते हो। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਸਲਾਹਾਂ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210-23-32 Avenue North East Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਣਾ ਮੈਂ ਨਹੀਂ ਜਾਂ ਹੋ ਕਰੀ ਨਾ ਹੋ, ਬਲਿਹਾਰੀ ਕੁਦਰਤ ਵਸਿਆ ਤੇਰਾ ਨਾ ਜਾਈ ਲਿਖਿਆ ਰਹੋ, ਜਾਤ ਮਹਿ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕਿਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰ

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਵੱਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾ ਕੇ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕੰਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੀ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾ ਕਾਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੀ ਸ਼ਰਿਆ
तिन कवण खलावै, कवण चुगावै, मन महसिम।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰਿ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰਿ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਏਕੋ ਪੁਰਖ ਸਮਾਣਾ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ

ਆਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ।

हमरे हर प्राण स्वामी सखा हर मीता, मेरे मन तन जीह हर हरे हरे।